0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ

0: सुरसंगम रेडियो सुरसंगम डॉट सी ए फोन 403-585-0910 रेडियो सुरसंगम।
1: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
2: Calgary's oldest, biggest and only South Asian radio station, Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit sabarang.ca.
4: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ਸਾਬਿੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਚ ਜਿਹੜਾ ਕਿ ਤੁਸੀਂ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਸੁਣਦੇ ਹੋ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ 7:02 ਹੋ ਚੁੱਕੇ ਨੇ ਸਟੂਡੀਓ ਦੀ ਘੜੀਆਂ ਤੇ ਜੁਲਾਈ 20 ਵੀ ਹੋ ਚੁੱਕੀ ਹੈ ਬੜੀ ਜਲਦੀ ਦੇਖਦੇ ਹਾਂ 2026 ਦੇ ਵਿੱਚ ਪਹੁੰਚ ਗਿਆ ਤੇ ਅੱਜ ਜੁਲਾਈ ਦੀ 20 ਤਰੀਕ ਵੀ ਹੋ ਗਈ ਵੈਸੇ ਡੇਟ ਸੇ ਤੇ ਨਜ਼ਰ ਪਈ ਤੇ ਮੈਨੂੰ ਲੱਗਿਆ ਵੀ ਧਿਆਨ ਦੇਣਾ ਚਾਹੀਦਾ ਬਟ ਇਸ ਤੋਂ ਵੀ ਜ਼ਿਆਦਾ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਕਿ ਵੀ ਪਾਰਕਰ ਨਾਂ ਦਾ ਇਹ ਜਿਹੜਾ ਇੱਕ ਬੱਚਾ ਗੁਆਚਿਆ ਆਈ ਹੋਪ ਹੁਣ ਤੱਕ ਤੁਹਾਡੇ ਤੱਕ ਮੈਸੇਜ ਪਹੁੰਚ ਗਿਆ ਹੋਣਾ ਕਿ ਇਹ 11 ਸਾਲਾਂ ਦਾ ਜਿਹੜਾ ਬੱਚਾ ਹੈ ਪਿਛਲੇ 5 ਦਿਨਾਂ ਤੋਂ ਇਹਨੂੰ ਲੱਭਿਆ ਜਾ ਰਿਹਾ ਤੇ ਇਹ ਵਿਚਾਰਾ ਕਿਉਂਕਿ ਸਪੈਸ਼ਲ ਇੱਕ ਤਰ੍ਹਾਂ ਦੀ ਇੱਕ ਬਿਮਾਰੀ ਦਾ ਸ਼ਿਕਾਰ ਹੈ ਜਿਹਦੇ ਕਰਕੇ ਇਹਦੇ ਬਾਰੇ ਸਪੈਸ਼ਲ ਜਿਹੜਾ ਹੈ ਗਵਰਨਮੈਂਟ ਵੱਲੋਂ ਇਸ ਵਾਰੀ ਜਿਹੜਾ ਮੈਸੇਜ ਵੀ ਰਿਲੀਜ਼ ਕੀਤਾ ਗਿਆ ਐਮਰਜੈਂਸੀ ਕਿਉਂਕਿ ਚੱਲੀ ਇਸ ਤਰ੍ਹਾਂ ਦੇ ਅਲਰਟ ਜਾਰੀ ਨਹੀਂ ਕਰਦੇ ਬਟ ਕਿਉਂਕਿ ਇਹਦੀ ਸਿਚੁਏਸ਼ਨ ਇੱਦਾਂ ਦੀ ਹੈ ਦਿਮਾਗੀ ਤੌਰ ਦੇ ਉੱਤੇ ਅਤੇ ਪਲੱਸ ਫਿਜ਼ੀਕਲੀ ਇਹ ਚੀਜ਼ਾਂ ਨੂੰ ਬਹੁਤ ਘੱਟ ਜਿਹਨੂੰ ਕਹਿੰਦੇ ਨੇ ਵੀ ਨੋਨ ਵਰਬਲ ਔਟਿਸਟਿਕ ਬੋਏ ਨੂੰ ਕਹਿੰਦੇ ਆ ਜੀ ਜੇ ਇਹਦੇ ਬਾਰੇ ਜੇ ਸਹੀ ਤਰੀਕੇ ਨਾਲ ਕਿਉਂਕਿ ਜਿਹੜੇ ਦਿਮਾਗੀ ਸਿਚੁਏਸ਼ਨ ਹੈ ਉਹ ਡਿਫਰੈਂਟ ਹੁੰਦੀ ਹੈ ਅਤੇ ਜਿਹੜੇ ਦਿਮਾਗ ਜਿਹੜਾ ਹੈ ਉਹ ਉਸ ਤਰੀਕੇ ਨਾਲ ਆਪਣੇ ਆਪ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਨਹੀਂ ਕਰ ਸਕਦਾ ਅਤੇ ਪਹਿਲਾਂ ਇਹਨੂੰ ਦੇਖਿਆ ਗਿਆ ਸੀਗਾ ਇਹ ਜਿਹੜੀ ਪਿਛਲੀ ਇਹਦੀ ਵੀਡੀਓ ਰਿਲੀਜ਼ ਕੀਤੀ ਸੀ ਉਹਦੇ 'ਚ ਇਹ ਨਜ਼ਰ ਆ ਰਿਹਾ ਸੀਗਾ ਥੋਰਨ ਕਲਿਫ ਵਾਲੇ ਏਰੀਏ ਦੇ ਵਿੱਚ ਅਤੇ ਹੁਣ ਮੈਕਨਾਈਟ ਅਤੇ ਸੈਂਟਰ ਸਟਰੀਟ ਦੇ ਲਾਗੇ ਜਿਹੜਾ ਉੱਥੇ ਦੀ ਵੀਡੀਓ ਰਿਲੀਜ਼ ਹੋਈ ਹੈ ਉੱਥੇ ਇਹਨੂੰ ਦੇਖਿਆ ਗਿਆ ਉੱਪਰਲੀ ਟੀ ਸ਼ਰਟ ਨਹੀਂ ਪਾਈ ਸਿਰਫ ਸ਼ੋਰਟਸ ਪਾਈ ਹੈ ਅਤੇ ਕੰਨਾਂ ਦੇ ਉੱਤੇ ਇਹਨੇ ਜਿਹੜੇ ਹੈੱਡਫੋਨ ਵੀ ਲਾਏ ਆ ਸਾਰਿਆਂ ਨੂੰ ਰਿਕੁਐਸਟ ਕੀਤੀ ਜਾ ਰਹੀ ਹੈ ਬਾਰ ਬਾਰ ਆਪਾਂ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਬੱਚਾ ਜਿਹੜਾ ਹੈ ਇਹ ਲੱਭ ਜੇ ਅਤੇ ਇਹਦੇ ਮਾਂ ਪਿਓ ਜਿਹੜੇ ਨੇ ਉਹ ਵੀ ਬੇਚਾਰੇ ਪਰੇਸ਼ਾਨ ਨੇ ਕਿਉਂਕਿ ਇਹ ਡੇ ਕੇਅਰ ਤੋਂ ਗੁਆਚ ਗਿਆ ਅਤੇ ਆਲ ਆਫ ਸਡਨ ਸੋ ਨਿਕਲ ਜਾਂਦੇ ਕਈ ਵਾਰੀ ਬੱਚੇ ਪਤਾ ਨਹੀਂ ਚੱਲਦਾ ਅਤੇ ਇਹਦੀਆਂ ਫੋਟੋ ਵੀ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ 11 ਸਾਲਾਂ ਦਾ ਬੱਚਾ ਇਹ 4 ਫੁੱਟ ਅਤੇ 11 ਇੰਚ ਦੀ ਹਾਈਟ ਹੈ ਅਤੇ 90 ਕੁ ਪਾਉਂਡ ਦਾ ਭਾਰ ਦੱਸਿਆ ਜਾ ਰਿਹਾ ਸੋ ਜੇ ਕਿਤੇ ਵੀ ਦੇਖੋ ਕਿਉਂਕਿ ਅਕਸਰ ਜਿਹੜੇ ਇਹੋ ਜਿਹੇ ਬੱਚੇ ਨੇ ਉਹ ਕੋਈ ਰਸਤਾ ਕੋਈ ਦਰਵਾਜ਼ਾ ਕੋਈ ਜਗ੍ਹਾ ਖੁੱਲ੍ਹੀ ਲੱਭਦੀ ਹੈ ਜਾਂ ਕੋਈ ਬੋਕਸ ਹੈ ਅਤੇ ਉੱਥੇ ਲੁਕਣ ਦੀ ਕੋਸ਼ਿਸ਼ ਕਰਦੇ ਨੇ ਉੱਥੇ ਜਾ ਕੇ ਅਤੇ ਬੈਠ ਜਾਂਦੇ ਨੇ ਸੋ ਇਸ ਕਰਕੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਧਿਆਨ ਦੇਵੋ ਆਪਣੇ ਇਰਦ ਗਿਰਦ ਆਪਣੇ ਘਰ ਬਾਰ ਜੇ ਕਿਤੇ ਵੀ ਕਿਉਂਕਿ ਇਹ ਸਪੈਸ਼ਲੀ ਮੈਕਨਾਈਟ ਅਤੇ ਉਹਦੇ ਨਾਲ ਨਾਲ ਸੈਂਟਰ ਸਟਰੀਟ ਵਾਲੇ ਏਰੀਏ 'ਚ ਦੇਖਿਆ ਗਿਆ ਉਸ ਤੋਂ ਬਾਅਦ ਪਤਾ ਨਹੀਂ ਤੁਰਦਾ ਤੁਰਦਾ ਕਿਤੇ ਵੀ ਕਿਉਂਕਿ ਆਪਾਂ ਜਦੋਂ ਡਰਾਈਵ ਕਰਦੇ ਹਾਂ ਤੇ ਜ਼ਰੂਰੀ ਨਹੀਂ ਵੀ ਆਪ ਸਾਨੂੰ ਨਜ਼ਰ ਆ ਜੇ ਕੋਈ ਬੱਚਾ ਚੱਲ ਰਿਹਾ ਕਿਉਂਕਿ ਸਾਰੇ ਆਪਣੇ ਆਪਣੇ ਧਿਆਨ 'ਚ ਬਿਜ਼ੀ ਹੁੰਦੇ ਹਾਂ ਸੋ ਥੋੜ੍ਹਾ ਜਿਹਾ ਧਿਆਨ ਰੱਖ ਕੇ ਜੇ ਕਿਤੇ ਲੱਭਦਾ ਅਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਤੁਸੀਂ ਜਿਹੜੇ ਪੇਰੈਂਟਸ ਦੇ ਛੋਟੇ ਬੱਚੇ ਨੇ ਅਤੇ ਉਹਨਾਂ ਨੂੰ ਪਤਾ ਵੀ ਇਹ ਕਿੰਨਾ ਮੁਸ਼ਕਲ ਹੁੰਦਾ ਜਦੋਂ ਕੋਈ ਬੱਚਾ ਗੁਆਚ ਜਾਂਦਾ ਅਤੇ ਇਹੋ ਜਿਹੀ ਸਿਚੁਏਸ਼ਨ 'ਚ ਆਈ ਹੋਪ ਵੀ ਠੀਕ ਤਰੀਕੇ ਨਾਲ ਵਾਪਸ ਮਿਲ ਜੇ ਅਤੇ ਸਾਰੇ ਲੋਕ ਜਿਹੜੇ ਨੇ ਇਹਨੂੰ ਵਧੀਆ ਤਰੀਕੇ ਨਾਲ ਬੱਚੇ ਬਾਰੇ ਲੱਭ ਰਹੇ ਨੇ ਜੀ ਪਬਲਿਕ ਇਨਫੋਰਮੇਸ਼ਨ ਜਾਰੀ ਕੀਤੀ ਜਾ ਰਹੀ ਹੈ ਪੁਲਿਸ ਅਤੇ ਕੱਲ੍ਹ ਦੇ 300 ਕੈਲਗਰੀ ਪੁਲਿਸ ਦੇ ਨਾਲ ਨਾਲ ਆਰ ਸੀ ਐਮ ਪੀ ਦੇ ਅਫਸਰ ਜਿਹੜੇ ਸੀਗੇ ਉਹਨਾਂ ਨੇ ਇਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਆਮ ਲੋਕ ਵੀ ਕਾਫੀ ਗਰੁੱਪਸ ਦੇ ਵਿੱਚ

ਇਕੱਠੇ ਹੋ ਕੇ ਜਗ੍ਹਾ ਜਗ੍ਹਾ ਦੇ ਉੱਤੇ ਲੱਭਣ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਜੇ ਤੇ ਆਪਣਾ ਸਾਂਭ ਸੰਭਾਲ ਖੁਦ ਕਰ ਸਕਦਾ ਤੇ ਸਾਹਮਣੇ ਆ ਜਾਏ, ਬਟ ਕਿਉਂਕਿ ਜਿਹੜੀ ਇਹਦੀ ਇੰਟੈਂਸ਼ਨ ਹੈ ਜਾਂ ਜਿਹੜੀ ਇਹਦੀ ਸੋਚ ਉਹ ਇਦਾਂ ਦੀ ਹੈ ਕਿ ਵੀ ਇਹ ਲੁਕਣਾ ਪਸੰਦ ਕਰਦਾ, ਜਾਂ ਦਰਵਾਜੇ ਦੇ ਪਿੱਛੇ ਜਾਂ ਕੋਈ ਐਸੀ ਬਾਕਸ ਕਿਤੇ ਖਾਲੀ ਪਏ ਆ ਕਿਤੇ ਵੀ ਵੜ ਕੇ ਤੇ ਬੈਠ ਸਕਦਾ, ਕਿਉਂਕਿ ਆਪਣਾ ਚੰਗਾ ਮਾੜਾ ਨਹੀਂ ਸਮਝ ਸਕਦਾ। ਤੇ ਸੋ ਇਸ ਕਰਕੇ ਪਲੀਜ਼ ਵਨਸ ਅਗੇਨ ਸਾਰਿਆਂ ਨੂੰ ਰਿਕੁਐਸਟ ਹੈ ਵੀ ਤੁਸੀਂ ਕਿਤੇ ਆਉਂਦੇ ਜਾਂਦੇ, ਸਪੈਸ਼ਲੀ ਜਿਹੜੇ ਸਾਡੇ ਦੋਸਤ ਨੇ ਡਰਾਈਵ ਕਰਦੇ ਆ, ਸਪੈਸ਼ਲੀ ਰੇਡੀਓ ਦੇ ਥਰੂ ਆਪਾਂ ਵਧੀਆ ਤਰੀਕੇ ਨਾਲ ਮੈਸੇਜ ਦੇ ਸਕਦੇ ਹਾਂ। ਤੁਸੀਂ ਉਸ ਏਰੀਏ ਦੇ ਵਿੱਚ ਘੁੰਮਦੇ ਫਿਰਦੇ ਹੋ ਤੇ ਜ਼ਰੂਰ ਧਿਆਨ ਰੱਖੋ ਕਿਤੇ ਕੋਈ ਬੱਚਾ ਬੈਠਾ ਕਿਸੇ ਚੀਜ਼ ਦੇ ਪਿੱਛੇ ਲੁੱਕ ਕੇ ਜਾਂ ਕਿਤੇ ਨਾ ਕਿਤੇ, ਤੇ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਸੀਂ ਪੁਲਿਸ ਨੂੰ ਦੇ ਸਕਦੇ ਹੋ। ਇਹਨੂੰ ਟੱਚ ਕਰਨ ਦੀ ਲੋੜ ਨਹੀਂ, ਪੁਲਿਸ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ, ਸਿਰਫ ਪੁਲਿਸ ਨੂੰ ਇਨਫੋਰਮ ਕਰ ਦੇਣਾ, ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਬੱਚੇ ਨੂੰ ਲੱਭ ਸਕਦੇ ਨੇ, ਫੜ ਕੇ ਤੇ ਫਿਰ ਉਹਨੂੰ ਉਹਦੇ ਪੇਰੈਂਟਸ ਤੱਕ ਜਿਹੜਾ ਉਹ ਕਰ ਸਕਦੇ ਨੇ ਜੀ। ਸੋ ਇਹ ਗੱਲਬਾਤ ਜਿਹੜੀ ਹੈ ਜੀ, ਇਹ ਬੱਚੇ ਦੇ ਬਾਰੇ, ਪਾਰਕਰ ਦਾ ਨਾਂ ਹੈ ਵਨਸ ਅਗੇਨ। ਤੇ ਹੁਣ ਵੈਦਰ ਵਾਲੇ ਪਾਸੇ ਨੂੰ ਚੱਲੀਏ, ਥੋੜਾ ਜਿਹਾ ਕੁਇਕਲੀ ਵੈਦਰ ਦੀ ਅਪਡੇਟ ਦੇ ਤੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਹਾਂ। ਕਾਫੀ ਇਸ ਤੋਂ ਪਹਿਲਾਂ ਕਿ ਜਿੱਦਾਂ ਧੁੰਦ ਤੇ ਗਰਮੀ ਜਿਹੜੀ ਹੈ ਉਹ ਕੈਲਗਰੀ ਵਾਲੇ ਪਾਸੇ ਵੀ ਆਵੇ, ਤੇ ਕਿਉਂਕਿ ਵੈਦਰ ਗਰਮ ਹੋਣ ਵਾਲਾ ਤੇ ਜਲਦੀ ਇਹ ਦੇਖੀ ਜਾਏਗੀ। ਅੱਜ ਕੱਲ੍ਹ ਦਾ ਦਿਨ ਜਿਹੜਾ ਵਧੀਆ ਲੱਗ ਰਿਹਾ ਸੋ ਫਾਰ, ਤੇ ਅੱਜ ਵੱਧ ਤੋਂ ਵੱਧ 24 ਡਿਗਰੀ ਟੈਂਪਰੇਚਰ ਮੰਨਿਆ ਜਾ ਰਿਹਾ ਸੀਗਾ, 22 ਡਿਗਰੀ ਤੇ ਅੱਜ ਵੀ ਰਾਈਟ ਨੋ ਵੀ ਹੈ ਸਾਡੇ ਕੋਲ, ਤੇ 22 ਵਰਗੇ ਮਹਿਸੂਸ ਹੋ ਰਿਹਾ, ਬਟ ਗਰਮੀ ਜਿਹੜੀ ਜ਼ਰੂਰ ਹੈ। ਕੱਲ੍ਹ ਨੂੰ 22 ਜੁਲਾਈ ਵਾਲੇ ਦਿਨ, ਸੋਰੀ ਪਰਸੋਂ ਨੂੰ ਹੋਏਗੀ ਜੀ 22 ਜੁਲਾਈ, ਬਟ ਟਿਊਜ਼ਡੇ 21 ਜੁਲਾਈ ਜਿਹੜੀ ਹੋਏਗੀ ਕੱਲ੍ਹ ਨੂੰ, ਤੇ 27 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ, ਘੱਟ ਤੋਂ ਘੱਟ 15 ਡਿਗਰੀ। ਇਹ ਵੱਧ ਕੇ ਬੁੱਧ, ਵੀਰ ਤੇ ਸ਼ੁੱਕਰ ਤੇ ਸ਼ਨੀ ਤੇ ਐਤ ਲਗਾਤਾਰ ਜਿਹੜਾ ਵਧਿਆ ਰਹਿਣਾ, ਕਿਉਂਕਿ ਬੁੱਧਵਾਰ ਨੂੰ 22 ਡਿਗਰੀ, 22 ਤਰੀਕ ਨੂੰ 30 ਡਿਗਰੀ, ਥਰਸਡੇ ਜੁਲਾਈ 23 ਨੂੰ 31-17, ਫਰਾਈਡੇ ਜੁਲਾਈ 24 ਨੂੰ 33-17, ਤੇ ਸੈਟਰਡੇ ਜੁਲਾਈ 25 ਨੂੰ 33-16, ਤੋਂ ਬਾਅਦ ਸੰਡੇ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ, ਉਸ ਦਿਨ 31-15 ਟੈਂਪਰੇਚਰ ਜਿਹੜਾ ਦੱਸਿਆ ਜਾ ਰਿਹਾ। ਸੋ 30 ਡਿਗਰੀ ਜਾਂ ਇਸ ਤੋਂ ਥੋੜਾ ਬਹੁਤਾ ਉੱਪਰ ਜਾਂ ਉਹਦੇ ਲਾਗੇ ਲਾਗੇ ਜਿਹੜਾ ਕੱਲ੍ਹ ਤੋਂ ਟੈਂਪਰੇਚਰ ਹੋਏ ਨਾ, ਇਸ ਦਾ ਮਤਲਬ ਵੀ ਗਰਮੀ ਜਿਹੜੀ ਹੈ ਆ ਰਹੀ ਹੈ ਕਾਫੀ ਜ਼ਿਆਦਾ। ਗਰਮੀ ਦੇ ਨਾਲ ਨਾਲ ਜਿੱਥੇ ਗਰਮੀ ਆਏਗੀ ਤੇ ਵਾਇਲਡ ਫਾਇਰ ਜਿਹੜੀ ਹੈ ਉਹਦੇ ਵੀ ਹੋਣ ਦੇ ਚਾਂਸ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ। ਸੋ ਆਉਣ ਵਾਲਾ ਦਿਨ ਜਿਹੜੇ ਆ ਥੋੜੇ ਜਿਹੇ ਡਿਫਰੈਂਟ ਹੋਣਗੇ ਗਰਮੀ ਦੇ ਪੁਆਇੰਟ ਆਫ ਵਿਊ ਨਾਲ, ਤੇ ਉਸ ਦਾ ਵੀ ਹਵਾ ਵੀ ਜਿਹੜੀ ਉਨੀ ਸਾਫ਼ ਨਾ ਰਹੇ। ਸੋ ਸਨਰਾਈਜ਼ ਜਿਹੜਾ ਅੱਜ 5:45 ਤੇ ਸਨਸੈਟ ਜਿਹੜਾ 9:39 ਦੇ ਉੱਤੇ, ਸੋ ਇਹ ਆਲਮੋਸਟ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਥੋੜਾ ਜਿਹਾ ਉੱਤੇ ਥੋੜਾ ਜਿਹਾ ਥੱਲੇ ਇਸ ਤਰ੍ਹਾਂ ਦਾ ਲੱਗ ਰਿਹਾ, ਤੇ ਦਿਨ ਬਲੀਵ ਵੀ ਛੋਟੇ ਹੋਣੇ ਸ਼ੁਰੂ ਹੋ ਚੁੱਕੇ ਨੇ 5:45 ਤੋਂ 9:39 ਤੱਕ। ਸੋ ਇਹ ਥੋੜੀ ਜਿਹੀ ਵੈਦਰ ਦੀ ਅਪਡੇਟ ਸੀਗੀ ਅੱਜ ਦੀ, ਤੇ ਇਹਦੇ ਨਾਲ ਨਾਲ ਹੋਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਕਾਫੀ ਇੰਪੋਰਟੈਂਟ ਕੈਲਗਰੀ ਦੀਆਂ ਖਬਰਾਂ ਦੇ ਵਿੱਚ, ਇੱਕ ਪਾਣੀ ਦਾ ਦੌਰ ਕਿਉਂਕਿ ਚੱਲ ਰਿਹਾ, ਤੇ ਪਾਣੀ ਦੇ ਦੌਰ ਦੇ ਵਿੱਚ ਬੋ ਰਿਵਰ ਦੇ ਬਾਰੇ ਇਹ ਨਵਾਂ ਹੀ ਇੱਕ ਇਨਫੋਰਮੇਸ਼ਨ ਜੀ ਆਈ ਹੈ ਕਿ ਬੋ ਰਿਵਰ ਦੇ ਉੱਤੇ 3 ਵੇਵਸ ਸਰਫਿੰਗ ਵਾਸਤੇ ਕੀਤੇ ਜਾਣਗੇ 10 ਸਟਰੀਟ ਦੇ ਰੀਡਿਜ਼ਾਈਨ ਦੇ ਉੱਤੇ ਜੀ। ਸੋ ਵਿਚ ਇਜ਼ ਗੁੱਡ ਥਿੰਗ, ਕਿਉਂਕਿ ਜਿਹੜੇ ਲੋਕੀ ਸਰਫਿੰਗ ਕਰਨਾ ਚਾਹੁੰਦੇ ਆ ਜਾਂ ਉੱਥੇ ਇੰਜੋਏ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਇੱਕ ਮੌਕਾ ਮਿਲੇਗਾ। 10th Street ਦੀ ਜਿਹੜੀ ਗ੍ਰੈਵਲ ਬਾਰ ਹੈ ਰੈਕਰੇਸ਼ਨਲ ਵੇ ਪ੍ਰੋਜੈਕਟ ਦੇ ਨਾਂ ਦੇ ਨਾਲ ਇਹਨੂੰ ਜਾਣਿਆ ਜਾਏਗਾ, ਤੇ ਇਹ ਲੂਇਸ ਬ੍ਰਿਜ ਫੋਰ ਸੈਵਰਲ ਡੈਕੇਡਸ ਬਟ ਗਰੂ ਡਰਾਮੈਟਿਕਲੀ ਆਫਟਰ ਦਾ 2013 ਫਲੱਡ ਜਿਹੜਾ ਆਇਆ ਸੀ, ਉਸ ਤੋਂ ਬਾਅਦ ਇਹਦਾ ਦਾ ਰੁਝਾਨ ਜਿਹੜਾ ਬਣਨਾ ਸ਼ੁਰੂ ਹੋ ਗਿਆ, ਤੇ ਹੁਣ ਜਲਦੀ ਜਿਹੜੀ ਨੇ ਤੇ ਇਹ ਸਪੋਰਟ ਜਿਹੜਾ ਲੋਕਾਂ ਵਾਸਤੇ ਹੋਰ ਵਧੀਆ ਹੋਏਗਾ, ਕਿਉਂਕਿ ਕੈਲਗਰੀ ਦੇ ਵਿੱਚ ਕੁਛ ਕੁ ਚੀਜ਼ਾਂ ਤੇ ਆਲਰੇਡੀ ਹੈਗੀਆਂ, ਬਟ ਚੰਗਾ ਹੋਣਾ ਹਮੇਸ਼ਾ ਹੀ ਗੁੱਡ ਹੁੰਦਾ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇਹੋ ਜਿਹੇ ਪ੍ਰੋਜੈਕਟ ਤੇ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਇੰਜੋਏ ਕਰ। ਸੋ ਨਹਿਰ ਆਉਂਦੀ ਹੈ ਸਿੱਧੀ ਸਿੱਧੀ ਨਿਕਲ ਜਾਂਦੀ ਹੈ, ਜਿਹੜੇ ਲੋਕੀ ਤੇ ਕਾਫੀ ਇਹਨੂੰ ਇੰਜੋਏ ਕਰਨ ਵਾਲੇ ਨੇ ਵਿੱਚ ਬੋਟਸ ਲੈ ਕੇ ਵੜ ਜਾਂਦੇ ਆ ਤੇ ਘੁੰਮ ਲੈਂਦੇ ਆ, ਸਾਡੇ ਵਰਗੇ ਉੱਥੇ ਕੰਢਿਆਂ ਨੇ ਜਾ ਕੇ ਬਹਿ ਜਾਂਦੇ ਆ ਕਿ ਵੀ ਚਲੋ ਜੀ ਕਮ ਸੇ ਕਮ ਥੋੜਾ ਬਹੁਤਾ ਇਹਨੂੰ ਇੰਜੋਏ ਕੀਤਾ, ਬਟ ਜਿਹੜਾ ਹੋਰ ਜ਼ਿਆਦਾ ਬੱਚਿਆਂ ਵਾਸਤੇ ਜਾਂ ਯੰਗ ਜਨਰੇਸ਼ਨ ਵਾਸਤੇ ਜਿਹੜਾ ਉਹ ਵਧੀਆ ਕੰਮ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ। ਇਹਦੀ ਜਿਹੜੀ ਮਿਟੀਗੇਸ਼ਨ ਕੋਸਟ ਦੱਸੀ ਜਾ ਰਹੀ ਵੇ ਪ੍ਰੋਜੈਕਟ ਦੀ, ਇਹ 12 ਮਿਲੀਅਨ ਦੇ ਅਰਾਊਂਡ ਜਿਹੜੀ ਹੈ ਦੱਸੀ ਜਾ ਰਹੀ ਹੈ। ਕਈ ਵਾਰੀ ਟਾਈਮ ਲੱਗ ਜਾਂਦਾ ਤੇ ਹੋ ਸਕਦਾ ਵੀ ਉਸ ਤੋਂ ਵੀ ਵੱਧ ਜੇ, ਬਟ ਸੋ ਫਾਰ 3 ਸਾਲ ਤੱਕ ਦਾ ਟਾਈਮ ਨੂੰ ਲੱਗੇਗਾ ਕੰਪਲੀਟ ਕਰਨ 'ਚ। ਸੋ ਇਹ

10th street gravel bar and recreational way project and kehnde eh banega so good news hai kyunki jadon investment kiti jave lokan vaste sarkar vallo I think ode naal di koi vadhiya reason nahi hundi kyunki eh always a good thing jadi manni jandi hai eh te kuch khabra ho gayi ode naal naal jehdiyan ਅੱਜ ਜਿਹੜੀ ਇੱਕ ਖਾਸ ਜਿਹੜੀ ਖਬਰ ਆ ਰਹੀ ਸੀਗੀ ਤੇ ਉਹ ਇਹ ਹੈ ਵੀ ਟਰੰਪ ਨੇ ਰਿਟੈਲੀਏਟ ਕੀਤਾ ਅਗੇਂਸਟ ਯੂਐਸ ਦੀ ਜਿਹੜੀ ਬੂਜ਼ ਬੈਨ ਕੀਤਾ ਡੇਅਰੀ ਕੀਤੀ ਹੈ ਵਿਦ 50% ਟੈਰਿਫ ਕਿਉਂਕਿ ਤੁਹਾਨੂੰ ਪਤਾ ਵੀ ਸ਼ਰਾਬ ਜਿਹੜੀ ਯੂਐਸ ਦੀ ਸੀਗੀ ਉਹਨੂੰ ਬੈਨ ਕੀਤਾ ਗਿਆ ਤੇ ਕੈਨੇਡੀਅਨ ਗੁੱਡਸ ਜਿਹੜੀਆਂ ਨੇ ਉਹਦੇ ਉੱਤੇ ਫਿਰ ਟਰੰਪ ਨੇ ਕਿਹਾ ਵੀ ਹੁਣ ਫਿਰ ਤੋਂ ਇੱਕ ਵਾਰੀ 50% ਇਹਨਾਂ ਨੂੰ ਟੈਕਸ ਠੋਕੋ ਸੋ ਇਹ ਹੈ ਵੀ ਟੈਰਿਫ ਬਟ ਇਹ ਹੈ ਵੀ ਜਿਸ ਤਰੀਕੇ ਨਾਲ ਟਰੰਪ ਦੀ ਸ਼ਕਲ ਜਿਸ ਤੁਹਾਨੂੰ ਪਤਾ ਵੀ ਜਦੋਂ ਤੁਹਾਡੇ ਹਾਲਾਤ ਠੀਕ ਨਹੀਂ ਹੈਗੇ ਤੇ ਤੁਸੀਂ ਉਹੋ ਜਿਹੀ ਹਰਕਤਾਂ ਨਾ ਕਰੋ ਟਰੰਪ ਜਿਸ ਤਰੀਕੇ ਦੇ ਨਾਲ ਆਪਣੀ ਕੰਟਰੀ ਦੇ ਵਿੱਚ ਸਪੇਨ ਦੀ ਟੀਮ ਨੂੰ ਟਰੋਫੀ ਦੇ ਰਿਹਾ ਤੇ ਉੱਥੇ ਟੇਕ ਕੇ ਤੇ ਐਕਸਟਰਾ ਟਾਈਮ ਲੈ ਰਿਹਾ ਕੈਮਰੇ ਦੇ ਸਾਹਮਣੇ ਸਾਰੇ ਪਲੇਅਰਾਂ ਦੇ ਨਾਲ ਤੇ ਉਹਨਾਂ ਦੇ ਰੋਡਰੀ ਜਿਹੜੇ ਉਹਨਾਂ ਦੇ ਕੈਪਟਨ ਨੇ ਸਪੇਨ ਦੇ ਉਹਨੇ ਟਰੋਫੀ ਫੜ ਕੇ ਉਹਨੂੰ ਕਿਹਾ ਵੀ ਚੱਲ ਹੁਣ ਤੂੰ ਸਟੇਜ ਤੋਂ ਪਰੇ ਨੂੰ ਹੋਲਾ ਕਿਉਂਕਿ ਬਸ ਤੇਰਾ ਕੰਮ ਜਿਹੜਾ ਖਤਮ ਹੋ ਗਿਆ ਸੋ ਬੜੀ ਬੇਇੱਜ਼ਤੀ ਵਾਲਾ ਹੀ ਕੰਮ ਹੁੰਦਾ ਇਸ ਤੋਂ ਇਲਾਵਾ ਕੁਛ ਇੱਕ ਜਿਹੜੇ ਮੁਸਲਿਮ ਪਲੇਅਰ ਸੀਗੇ ਤੇ ਨਾਲ ਦੇ ਉਹਨਾਂ ਦੇ ਜਿਹੜੇ ਦੋਸਤ ਵੀ ਸੀਗੇ ਉਹਨਾਂ ਨੇ ਵੀ ਉਹਨੂੰ ਹੱਥ ਮਿਲਾਇਆ ਬਟ ਉਹਦੇ ਨਾਲ ਨਜ਼ਰਾਂ ਨਹੀਂ ਮਿਲਾਈਆਂ ਹੱਥ ਫੜ ਕੇ ਤੇ ਚਲੋ ਜੀ ਤੁਰਦੇ ਬਣੇ ਤੇ ਅੱਗੇ ਅੱਗੇ ਦੀ ਅੱਗੇ ਜਿੱਦਾਂ ਕੋਈ ਬਾਕੀ ਆਮ ਲੋਕੀ ਖੜੇ ਹੁੰਦੇ ਓਦਾਂ ਹੀ ਉਹਨੂੰ ਕੋਈ ਸਪੈਸ਼ਲ ਜਿਹੜੀ ਉਹ ਟ੍ਰੀਟਮੈਂਟ ਲੱਭਦਾ ਹੁੰਦਾ ਆਪਣੇ ਆਪ ਚ ਓਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਿਹਦੇ ਨਾਲ ਜਿਹੜਾ ਉਹਦਾ ਮੂੰਹ ਥੱਲੇ ਨੂੰ ਕੀਤਾ ਤੇ ਅੱਗੇ ਨੂੰ ਤੁਰਦਾ ਪਿਆ ਤੇ ਸਾਰੇ ਪਲੇਅਰ ਜਿਹੜੇ ਨੇ ਉਹ ਹੱਸਦੇ ਪਏ ਤੇ ਉਹਦੇ ਵੱਲ ਦੇਖਦੇ ਪਏ ਵਿਚ ਇਜ਼ ਵੈਰੀ ਸ਼ੇਮਫੁਲ ਜਿਹੜਾ ਬੰਦਾ ਆਪਣੇ ਆਪ ਨੂੰ ਦੁਨੀਆਂ ਦਾ ਐਡਾ ਤਗੜਾ ਬੰਦਾ ਮੰਨਦਾ ਵੀ ਤੁਹਾਨੂੰ ਯਾਦ ਹੈ ਵੀ ਜਦੋਂ ਇਹਨੇ ਅਟੈਕ ਕੀਤਾ ਸੀ ਤੇ ਉਹਦੇ ਚ ਸਪੋਰਟ ਦੀ ਗੱਲ ਕੀਤੀ ਸੀ ਇਸ ਤੋਂ ਪਹਿਲਾਂ ਹੀ ਸਪੇਨ ਦੇ ਪ੍ਰੈਜੀਡੈਂਟ ਨੇ ਇਹਨੂੰ ਕਹਿਤਾ ਸੀਗਾ ਵੀ ਆਪਾਂ ਤੇਰੇ ਨਾਲ ਨਹੀਂ ਹੈਗੇ ਕਿਉਂਕਿ ਤੂੰ ਸਾਡੇ ਕੋਲ ਪੁੱਛ ਕੇ ਕੰਮ ਕਰ ਨਹੀਂ ਕੀਤਾ ਆਪਣੀ ਮਰਜ਼ੀ ਨਾਲ ਕੰਮ ਕਾਰ ਕਰਦਾ ਤੇ ਆਪਣੀ ਮਰਜ਼ੀ ਨਾਲ ਹੀ ਇਹਨੂੰ ਹੈਂਡਲ ਕਰ ਫਿਰ ਸਾਡੇ ਕੋਲੋਂ ਤੈਨੂੰ ਕੁਛ ਪੁੱਛਣ ਦੀ ਲੋੜ ਨਹੀਂ ਤੇ ਸੋ ਇਹ ਇਹ ਜਿਹੜੀ ਗੱਲਬਾਤ ਹੈ ਉਹਨੇ ਬੜੇ ਵਧੀਆ ਤੇ ਇਹ ਵੀ ਬਾਰ ਬਾਰ ਜਿਹੜੇ ਬੇਸ਼ਰਮ ਲੋਕੀ ਹੁੰਦੇ ਨੇ ਜੇ ਉਹਨੂੰ ਕਹੀਏ ਪੰਜਾਬੀ ਚ ਜਿੰਨੀ ਮਰਜ਼ੀ ਬੇਇੱਜ਼ਤੀ ਹੋ ਜਾਏ ਜਿੰਨਾ ਮਰਜ਼ੀ ਉਹ ਕਰਨ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਸੋ ਟਰੰਪ ਇਜ਼ ਆਲਸੋ ਵਨ ਆਫ ਦੈਮ ਜਿਹਦੇ ਬਾਰੇ ਕਿਹਾ ਜਾਵੇ ਤੇ ਲੋਕੀ ਜਿਹੜੇ ਨੇ ਉਹਨੂੰ ਬਹੁਤ ਜ਼ਿਆਦਾ ਲੋਕੀ ਜਿਹੜੇ ਨੇ ਉਹ ਇੰਨਾ ਜ਼ਿਆਦਾ ਬੂ ਵੀ ਕਰਦੇ ਨੇ ਉੱਥੇ ਤੇ ਜਦੋਂ ਇਹ ਉੱਥੇ ਘੁੰਮ ਫਿਰ ਰਿਹਾ ਸੀਗਾ ਬਟ ਉਹਨੇ ਆਪਣੇ ਵੱਲੋਂ ਕਾਰਨੀ ਨੂੰ ਜਿਹਨੂੰ ਕਹਿੰਦੇ ਨਾ ਵੀ ਥੋੜ੍ਹਾ ਜਿਹਾ ਦੁਖੀ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਪ੍ਰਾਈਮ ਮਿਨਿਸਟਰ ਕਾਰਨੀ ਨੂੰ ਵੀ ਕਿਉਂਕਿ 50% ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਧੂੰਏ ਨੂੰ ਧਿਆਨ ਚ ਰੱਖਦੇ ਹਾਂ ਵੈਸੇ ਤੇ ਕਹਿੰਦੇ ਧੂੰਏ ਕਰਕੇ ਕੀਤਾ ਜਾ ਰਿਹਾ ਵੀ ਕੈਨੇਡੀਅਨਸ ਦੇ ਉੱਤੇ ਜਿਹੜਾ ਓਨਟੇਰੀਓ ਦੀਆਂ ਅੱਗਾਂ ਲੱਗੀਆਂ ਨੇ ਜਿਹੜੀ ਵਾਇਲਡ ਫਾਇਰ ਹੈ ਉਹਦਾ ਅਸਰ ਜਿਹੜਾ US ਚ ਦੇਖਿਆ ਜਾ ਰਿਹਾ ਇਸ ਕਰਕੇ ਟਰੰਪ ਨੇ ਕਿਹਾ ਵੀ ਫਿਰ ਟੈਰਿਫ ਠੋਕੋ ਇਹਨਾਂ ਦੇ ਉੱਤੇ ਸੋ ਵਿਚ ਇਜ਼ ਕਾਫੀ ਮਾੜੀ ਗੱਲ ਹੈ ਕਿ ਵੀ ਟੈਰਿਫ ਤੇ ਟੈਰਿਫ ਠੋਕੀ ਜਾਣ ਦੀ ਕੋਸ਼ਿਸ਼ ਕਰਦਾ ਅਲਟੀਮੇਟਲੀ ਲੋਕਾਂ ਨੂੰ ਵੀ ਪੇ ਕਰਨੇ ਆ ਪੈਸੇ ਤੇ ਸਾਰੇ ਇਸੇ ਤਰੀਕੇ ਨਾਲ ਹੀ ਚੱਲਣਾ ਤੇ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਟਰੰਪ ਕਰਦਾ ਬਟ ਇਹ ਹੈ ਵੀ ਜੋ ਕੁਛ ਹੋ ਰਿਹਾ ਉਹ ਤੁਹਾਡੇ ਸਾਹਮਣੇ ਆਪਾਂ ਕੁਛ ਇਹ ਗੱਲਾਂ ਬਾਤਾਂ ਤੇ ਹਾਲਾਤ ਜਿਹੜੇ ਜੀ ਕਿ ਇਸੇ ਤਰੀਕੇ ਨਾਲ ਗੱਲਾਂ ਬਾਤਾਂ ਬਾਰੇ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੁ ਵਿੱਚ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਹੋਰ ਜਿਹੜੀਆਂ ਖਬਰਾਂ ਤੇ ਗੱਲਾਂ ਬਾਤਾਂ ਨੇ ਉਹ ਇਹ ਹੈ ਕਿ ਵੀ ਤੁਹਾਨੂੰ ਪਤਾ ਵੀ ਇਰਾਨ ਵੱਲੋਂ ਲਗਾਤਾਰ ਅਟੈਕ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਟਰੰਪ ਕਹਿੰਦਾ ਹੁਣ ਮੈਂ ਬਦਲਾ ਲਵਾਂਗਾ ਬਟ ਉਹਨੇ ਬੁਰੇ ਹਾਲਾਤ ਜਿਹੜੇ ਨੇ ਕਰਤੇ ਆ ਆਲਰੇਡੀ ਇਹ ਜਿਹੜੇ ਅਮੈਰੀਕਨ ਅੱਡੇ ਸੀਗੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਤੇ ਪਰ ਫੌਜੀ ਵੀ ਜਿਹੜੇ ਇਹਨਾਂ ਦੇ ਮਾਰੇ ਜਾ ਰਹੇ ਨੇ ਤੇ ਦੂਜੇ ਪਾਸੇ ਜੰਤਰ ਮੰਤਰ ਤੇ ਜਿਹੜੀ ਹੈ ਉਹ ਵੱਧ ਤੋਂ ਵੱਧ ਜਿਹੜੀ ਹੈ ਭੀੜ ਇਕੱਠੀ ਹੁੰਦੀ ਜਾ ਰਹੀ ਹੈ ਤੇ ਹਾਲਾਂਕਿ ਲਾਠੀਚਾਰਜ ਵੀ ਬੜਾ ਕੀਤਾ ਜਾ ਰਿਹਾ ਉੱਥੇ ਤੇ ਉਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਜਨਤਾ ਦੇ ਬਾਰੇ ਕਹਿੰਦੇ ਜਨਤਾ ਵੀ ਜਿੰਦਾ ਹੈ ਕੀ ਇਹ ਸਟੋਰੀ ਇਹਦੇ ਬਾਰੇ ਵੀ ਕਰਨ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵੈਦਰ ਦੀ ਰਿਪੋਰਟ ਇੱਥੋਂ ਦੀ ਤੇ ਕਰ ਲਈ ਆਪਾਂ ਬਟ ਮੈਨੂੰ ਲੱਗਦਾ ਵੀ ਥੋੜੀ ਜਿਹੀ ਪੰਜਾਬ ਦੇ ਵੈਦਰ
ਗੱਲਬਾਤ ਸੁਣ ਲਈਏ ਵੀ ਕੀ ਕਹਿੰਦੀ ਹੈ ਰਿਪੋਰਟ ਹੈ, ਫਿਰ ਉਸ ਤੋਂ ਬਾਅਦ

0: ਮੌਸਮ ਵਿਭਾਗ ਨੇ ਅੱਜ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਤੋਂ ਲੈ ਕੇ 22 ਜੁਲਾਈ ਤੱਕ ਇਸੇ ਤਰ੍ਹਾਂ ਦਾ ਮੌਸਮ ਰਹੇਗਾ। ਅੱਜ ਤੜਕੇ ਤੜਕੇ ਚੰਡੀਗੜ੍ਹ, ਮੋਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਗੁਰਦਾਸਪੁਰ
1: ਕੁਛ ਤੁਸੀਂ ਗੱਲਬਾਤ ਸੁਣਦੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ। ਸਬਰੰਗ ਰੇਡੀਓ 94.7 FM ਤੇ
2: अपने परिवार ले फैमिली डॉक्टर सिक्योर करो।
3: कॉल करो 5873606890 लाइफ लाइन मेडिकल क्लिनिक, वॉक इन सवेरे 9 बजे तो शाम 6 बजे तक।
2: सानू मिलो किंग्स व्यू बुलेवर्ड ते, या कॉल करो 5873606890।
3: थोड़े परिवार दी सेहत साड़ी जिम्मेदारी।
4: हेलो, नमस्ते, सत श्री अकाल।

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरी'स मोस्ट पॉपुलर रेडियो रेडियो सबरंग 94.7 FM।
4: Take your business beyond walls and straight to your audience. Sabrong Radio now comes live to your location, bringing energy, excitement.
5: ਸੋ ਜੀ ਜੀ ਕੋਈ ਇੱਕ ਮੈਸੇਜ ਤੁਸੀਂ ਸੁਣਦੇ ਹੋ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਗੁਰਦੀਪ ਧਾਲੀਵਾਲ ਜੀ ਵੀ ਜੁੜ ਚੁੱਕੇ ਨੇ। ਜੀ ਗੁਰਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਆਪਣੇ ਪ੍ਰੋਗਰਾਮ ਚ।
6: ਭੰਗੜਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਅਤੇ 94.7 ਸਬਰੰਗ ਰੇਡੀਓ ਟੀਵੀ ਚੈਨਲ ਵਾਲਿਆਂ ਤੇ ਦਰਸ਼ਕਾਂ ਦਾ ਵੀ ਨਿੱਘਾ ਸਵਾਗਤ ਹੈ ਜੀ।
5: ਜੀ ਧਾਲੀਵਾਲ ਸਾਹਿਬ ਅੱਜ ਦੇ ਖਬਰਾਂ ਦੇ ਵਿੱਚ ਆਪਾਂ ਕੁਛ ਖਬਰਾਂ ਨੂੰ ਸਾਂਝ ਪਾਈਏ ਤੇ ਮੈਨੂੰ ਲੱਗਦਾ ਪਹਿਲਾਂ ਮੈਂ ਚਾਹਾਂਗਾ ਵੀ ਤੁਹਾਡੇ ਕੋਲ ਥੋੜੀ ਜਿਹੀ ਅਪਡੇਟ ਲਈਏ ਕਿਹੜੀ ਕਿਹੜੀ ਖਬਰ ਦੇ ਉੱਤੇ ਤੁਸੀਂ ਗੱਲਬਾਤ ਕਰਨਾ ਚਾਹੋਗੇ ਨਾਲ ਨਾਲ ਆਪਾਂ ਗੱਲਾਂ ਪਤਾ ਨੂੰ ਜਾਰੀ ਰੱਖਾਂਗੇ।
6: ਰਾਜ ਸਾਹਿਬ ਅੱਜ ਦੀ ਵੱਡੀ ਅਪਡੇਟ ਇਹ ਹੈ ਕਿ ਮੌਜੂਦਾ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਹੁਤ ਵੱਡੀ ਤਬਦੀਲੀ ਕੀਤੀ ਹੈ। ਜੋ ਵੀ ਪੀ ਆਰ ਤੇ ਕੈਨੇਡਾ ਸਿਟੀਜ਼ਨ ਹੋਣ ਉਹ ਆਪਣੇ ਮਾਂ ਪਿਓ ਦਾਦਾ ਦਾਦੀ ਨਾਨਾ ਨਾਨੀ ਨੂੰ ਕੈਨੇਡਾ ਵਿੱਚ ਪੀ ਆਰ ਤੌਰ ਤੇ ਨਹੀਂ ਬੁਲਾ ਸਕਦੇ। ਇਸ ਬਾਰੇ ਤੁਸੀਂ ਵਿਸਥਾਰ ਪੂਰਵਕ ਦੱਸੋ ਜੀ, ਦਰਸ਼ਕਾਂ ਨੂੰ ਦੱਸੋ ਜੀ।
5: ਬਿਲਕੁਲ ਜੀ, ਇਹਦੇ ਬਾਰੇ ਜਿੱਦਾਂ ਕਿ ਹੁਣ ਤੱਕ ਸਾਰੇ ਜਾਣ ਚੁੱਕੇ ਨੇ ਵੀ ਇਹਨੂੰ ਹੋਲਡ ਕਰਤਾ ਗਿਆ। ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਵਾਲਾ ਜਿਹੜਾ ਜਿਹੜੀ ਸਕੀਮ ਸੀਗੀ, ਬਟ ਇਹਦੇ ਬਾਰੇ ਅਕਸਰ ਲੋਕੀ ਜਦੋਂ ਸੁਣਦੇ ਆ ਜਾਂ ਗੱਲਬਾਤ ਕਰਦੇ ਆ ਉਹ ਇਹੀ ਸਮਝਦੇ ਆ ਕਿ ਵੀ ਜੋ ਕਈ ਜਗ੍ਹਾ ਤੇ ਅਲੱਗ ਅਲੱਗ ਤਰ੍ਹਾਂ ਦੀਆਂ ਪੋਸਟਾਂ ਪੈਂਦੀਆਂ ਲੋਕੀ ਸੋਸ਼ਲ ਮੀਡੀਆ ਦੇ ਵਿੱਚ, ਇਹਦੇ ਬਾਰੇ ਜਾਣਕਾਰੀ ਜਦੋਂ ਦਿੰਦੇ ਆ ਉਹ ਕਹਿੰਦੇ ਵੀ ਇਹ ਬਜ਼ੁਰਗ ਜਿਹੜੇ ਨੇ ਜਾਂ ਜਿਹੜੇ ਵੀ ਪੇਰੈਂਟਸ ਨੇ ਐਲਡਰਲੀ ਇੱਥੇ ਆ ਜਾਂਦੇ ਆ ਤੇ ਹੈਲਥ ਕੇਅਰ ਸਿਸਟਮ ਉੱਤੇ ਭਾਰੀ ਬੋਝ ਪੈ ਜਾਂਦਾ ਤੇ ਸਿਸਟਮ ਵੀ ਜਿਹੜਾ ਅਪਸੈਟ ਹੁੰਦਾ। ਬਟ ਇਸ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਵੀ ਕਿਉਂਕਿ ਅੱਜ ਤੋਂ ਕੁਛ ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਮੁਹਿੰਮ ਜਿਹੜੀ ਚੱਲੀ ਸੀਗੀ ਤੇ ਜਿਹਦੇ ਵਿੱਚ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਫਿਰ ਉਸ ਤੋਂ ਬਾਅਦ ਲੋਟਰੀ ਸਿਸਟਮ ਕੀਤਾ ਗਿਆ ਤੇ ਉਹਦੇ ਚ ਰਿਸਰਚ ਪੇਪਰ ਇੱਕ ਰਿਲੀਜ਼ ਕੀਤਾ ਗਿਆ ਸੀ ਯੂਨੀਵਰਸਿਟੀ ਸੈਂਟਰ ਫਾਰ ਨਿਊ ਕਾਮਰਸ ਦੇ ਇੱਕ ਰਿਸਰਚਰ ਸੀਗੀ ਕੁੜੀ, ਉਹਨੇ ਕਾਫੀ ਟਾਈਮ ਵਾਸਤੇ

0: ਲੋਕਾਂ ਨੇ ਸਟੱਡੀ ਕੀਤਾ ਸਾਰਾ ਵੀ ਜਦੋਂ ਤੁਸੀਂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਬੁਲਾਉਂਦੇ ਹੋ ਅਲਟੀਮੇਟਲੀ ਉਹ ਤੁਹਾਨੂੰ ਨੁਕਸਾਨ ਨਹੀਂ ਦਿੰਦਾ ਫਾਇਦਾ ਹੀ ਦਿੰਦਾ ਕਿਉਂਕਿ ਤੁਸੀਂ ਆਪਣੇ ਜਿਹੜੇ ਬੱਚੇ ਆ ਜੇ ਸਪੋਜ ਕਰੋ ਕਿਸੇ ਵੀ ਯੰਗ ਫੈਮਿਲੀ ਜਿਹੜੀ ਇੱਥੇ ਨਿਊ ਇਮੀਗ੍ਰੈਂਟ ਬਣ ਕੇ ਆਉਂਦੇ ਆ ਤੇ ਜਦੋਂ ਉਹ ਬੱਚਾ ਹੁੰਦਾ ਉਹਨਾਂ ਦੀ ਫੈਮਿਲੀ ਦੇ ਵਿੱਚ ਤੇ ਹੁਣ ਇੱਕ ਬੰਦੇ ਨੂੰ ਘਰ ਰਹਿਣਾ ਪੈਂਦਾ ਲਾਈਕ ਵਾਈਫ ਜਾਂ ਹਸਬੈਂਡ ਜਿਹੜਾ ਉਹ ਬੱਚੇ ਦੀ ਟੇਕ ਕੇਅਰ ਕਰਦਾ ਤੇ ਇੱਕ ਜਣਾ ਕੰਮ ਤੇ ਜਾ ਸਕਦਾ ਜਾਂ ਉਹ ਸਟਰਗਲ ਹੀ ਕਰਦੇ ਰਹਿੰਦੇ ਨੇ ਕਦੀ ਕੌਣ ਕਿਸ ਟਾਈਮ ਤੇ ਜਾਵੇ ਕਿਸ ਟਾਈਮ ਤੇ ਨਾ ਜਾਵੇ ਤੇ ਫੁੱਲ ਟਾਈਮ ਦੋਨਾਂ ਵਾਸਤੇ ਕੰਮ ਕਰਨਾ ਬੜਾ ਮੁਸ਼ਕਿਲ ਹੁੰਦਾ ਫਿਰ ਡੇ ਕੇਅਰ ਦੇ ਉੱਤੇ ਜਿਹੜਾ ਉਹ ਭਾਰ ਆ ਜਾਂਦਾ ਸੋ ਉਦੋਂ ਇਹ ਰਿਸਰਚ ਸਾਹਮਣੇ ਆਈ ਕਿ ਵੀ ਇਹਨਾਂ ਨੂੰ ਬੁਲਾਉਣਾ ਜਿਹੜਾ ਉਹ ਫਾਇਦੇ ਦਾ ਸੌਦਾ ਘਾਟੇ ਦਾ ਸੌਦਾ ਨਹੀਂ ਇੱਕ ਤਾਂ ਬੱਚੇ ਜਿਹੜੇ ਨੇ ਉਹ ਸਟਰੀਟ ਦੇ ਉੱਤੇ ਜਿਹੜੀਆਂ ਨੇ ਗਲਤ ਹਰਕਤਾਂ ਕਰਦੇ ਕਈ ਬੱਚੇ ਜਿਹਨਾਂ ਦੇ ਮਾਂ ਬਾਪ ਜਿਹੜੇ ਉਹਨਾਂ ਦੇ ਸਿਰ ਦੇ ਨਹੀਂ ਹੈਗੇ ਆਲ ਦਾ ਟਾਈਮ ਦੇਖਦੇ ਨੇ ਵੀ ਉਹ ਕੀ ਕਰ ਰਹੇ ਕੀ ਨਹੀਂ ਕਰ ਰਹੇ ਤੇ ਆਪਾਂ ਸੋਚਦੇ ਵੀ ਚਲੋ ਬੱਚਾ ਠੀਕ ਹੀ ਕੰਮ ਕਰਦਾ ਹੋਏਗਾ ਪਰ ਜਦੋਂ ਉਹ ਬਾਹਰ ਜਾਂਦਾ ਤੇ ਉਹ ਕੁਛ ਵੀ ਕਰ ਸਕਦਾ ਵੱਡੇ ਬੱਚੇ ਜਿਹੜੇ ਥੋੜੇ ਹੋ ਜਾਂਦੇ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਇੱਕ ਫੈਮਿਲੀ ਮੈਂਬਰ ਨੂੰ ਘਰ ਬੈਠਣਾ ਪੈਂਦਾ ਤੇ ਅਲਟੀਮੇਟਲੀ ਕੀ ਹੁੰਦਾ ਵੀ ਉਹ ਗਵਰਨਮੈਂਟ ਨੇ ਜਿਹੜੇ ਟੈਕਸ ਜਦੋਂ ਤੁਸੀਂ ਫੁੱਲ ਟਾਈਮ ਜੋਬ ਕਰੋਗੇ ਤੇ ਜ਼ਿਆਦਾ ਟੈਕਸਿਸ ਭਰੋਗੇ ਬਟ ਜਦੋਂ ਤੁਹਾਡੇ ਕੋਲ ਜੋਬ ਵੀ ਥੋੜੀ ਹੈ ਜਾਂ ਤੁਸੀਂ ਇੱਕ ਬੰਦਾ ਹੀ ਜੋਬ ਕਰ ਰਹੇ ਹੋ ਤੇ ਉਲਟਾ ਇਕਨੋਮਿਕਲੀ ਵੀ ਉਹ ਜਿਹੜਾ ਗਵਰਨਮੈਂਟ ਦੇ ਉੱਤੇ ਜਿਹੜੀ ਸਟ੍ਰੈਸ ਆਉਂਦੀ ਹੈ ਸਿਸਟਮ ਦੇ ਉੱਤੇ ਇਹਦੀਆਂ ਸਬਸਿਡੀ ਜਿਹੜੀਆਂ ਨੇ ਉਹ ਵੀ ਜ਼ਿਆਦਾ ਭਰ ਜਾਂਦੀਆਂ ਹੁਣ ਅੱਜ ਕੱਲ੍ਹ $10 ਚਾਈਲਡ ਕੇਅਰ ਆਪਸ਼ਨ ਤੇ ਦਿੱਤੀ ਗਈ ਹੈ ਬਟ ਉਹਦੇ ਨਾਲ ਨਾਲ ਜੇ ਕੋਈ ਪੇਰੈਂਟਸ ਹੀ ਆ ਜਾਂਦੇ ਨੇ ਜਾਂ ਗ੍ਰੈਂਡ ਪੇਰੈਂਟਸ ਆ ਜਾਂਦੇ ਨੇ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਨ ਵਾਸਤੇ ਤੇ ਆਈ ਥਿੰਕ ਵੀ ਉਹ ਬੈਟਰ ਆਪਸ਼ਨ ਹੈ ਹਾਂਜੀ ਹਰ ਬੰਦੇ ਕੋਲ ਫੈਸਿਲਿਟੀ ਤਾਂ ਨਹੀਂ ਹੈਗੀ ਬਟ ਜਿਨ੍ਹਾਂ ਕੋਲ ਹੈਗੀ ਹੈ ਉਹ ਅਵੇਲ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਤਾਂ ਕਿ ਇੱਥੇ ਆ ਕੇ ਤੇ ਉਹ ਆਪਣੇ ਬੱਚਿਆਂ ਦੇ ਨਾਲ ਇੱਕ ਤੇ ਪਿੱਛੇ ਬੱਚਿਆਂ ਦਾ ਧਿਆਨ ਨਹੀਂ ਲੱਗਦਾ ਤੇ ਇੱਥੇ ਹੀ ਆ ਕੇ ਤੇ ਉਹ ਗੱਲਬਾਤ ਕਰਨ ਆਪਣੇ ਬੱਚਿਆਂ ਕੋਲ ਰਹਿਣ ਪਲੱਸ ਕਿਉਂਕਿ ਸੇਮ ਘਰ ਚ ਮੋਸਟਲੀ ਉਹਨਾਂ ਰਹਿਣਾ ਹੁੰਦਾ ਤੇ ਉਹ ਕੋਈ ਇੱਕ ਤੇ ਇਹ ਵੀ ਨੀ ਤੁਸੀਂ ਕਹਿ ਸਕਦੇ ਵੀ ਸਾਡੇ ਹਾਊਸਿੰਗ ਦਾ ਬੜਾ ਇੰਪੈਕਟ ਆਉਂਦਾ ਬੜਾ ਜ਼ਿਆਦਾ ਘਰਾਂ ਦੇ ਉੱਤੇ ਫਰਕ ਪੈਂਦਾ ਆਈ ਥਿੰਕ ਵੀ ਇਹ ਬਹੁਤਾ ਵਧੀਆ ਆਈਡੀਆ ਨਹੀਂ ਹੈਗਾ ਪਹਿਲਾਂ ਵੀ ਬਟ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਵੀ ਇਮੀਗ੍ਰੇਸ਼ਨ ਨੂੰ ਧਿਆਨ ਚ ਰੱਖਦਿਆਂ ਹੋਇਆ ਲੋਕੀ ਜਿਹੜੇ ਆ ਉਹ ਕਾਫੀ ਨਾਰਾਜ਼ ਲੱਗ ਰਹੇ ਨੇ ਪ੍ਰੈਜੈਂਟਲੀ ਅਗਰ ਗੱਲ ਕਰੀਏ ਆਪਾਂ ਜਿਹੜੇ ਸਾਡੇ ਸਰਵੇਜ ਹੁੰਦੇ ਆ ਉਹਨਾਂ ਚ ਮੈਜੋਰਟੀ ਆਫ ਲੋਕੀ ਜਿਹੜੇ ਨੇ ਉਹ ਅਗੇਂਸਟ ਦਾ ਜਿਹੜੀ ਮਾਸ ਇਮੀਗ੍ਰੇਸ਼ਨ ਦਾ ਜਿਹੜੇ ਇਮੀਗ੍ਰੈਂਟ ਲੋਕੀ ਆ ਰਹੇ ਨੇ ਤੇ ਜਦੋਂ ਉਹਨਾਂ ਨੇ ਅਗੇਂਸਟ ਹੋਣਾ ਹੁੰਦਾ ਤੇ ਕੁਛ ਨਾ ਕੁਛ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਪ੍ਰੋਪੋਗੰਡੇ ਸ਼ੁਰੂ ਹੋ ਜਾਂਦੇ ਆ ਇਮੀਗ੍ਰੈਂਟ ਭਾਈਚਾਰੇ ਨੂੰ ਜਿਹੜਾ ਉਹ ਮਾੜਾ ਕਿਸ ਤਰੀਕੇ ਨਾਲ ਕਿਹਾ ਜਾਵੇ ਉਹਨਾਂ ਦੇ ਅਗੇਂਸਟ ਮਾੜਾ ਕਿੱਦਾਂ ਦੀਆਂ ਕੈਂਪੇਨ ਸ਼ੁਰੂ ਕੀਤੀਆਂ ਜਾਣ ਤੇ ਫਿਰ ਉਹ ਲੋਕੀ ਜਿਹੜੇ ਉਹਨਾਂ ਨੂੰ ਨਾਰਾਜ਼ ਹੋਣਾ ਸ਼ੁਰੂ ਹੋ ਜਾਂਦੇ ਉਹਨਾਂ ਦੇ ਅਗੇਂਸਟ ਸੋ ਇਹ ਚੀਜ਼ਾਂ ਜਿਹੜੀਆਂ ਜੀ
1: ਇਸ ਤੋਂ ਇਲਾਵਾ ਮਤਲਬ ਜਿਹੜੇ ਮਾਪੇ ਲੱਖਾਂ ਹੀ ਪੈਸਾ ਖਰਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਦੇ ਆ ਅੱਜ ਉਹਨਾਂ ਹੀ ਮਾਪਿਆਂ ਲਈ ਕੈਨੇਡਾ ਦੀ ਧਰਤੀ ਆਉਣ ਲਈ ਰੋਕਿਆ ਜਾ ਰਿਹਾ ਹੈ ਤੇ ਪਰਿਵਾਰ ਨੂੰ ਦੁਫਾੜੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਹਾਂਜੀ
0: ਜੀ ਜੀ ਬਿਲਕੁਲ ਖਬਰ ਹੈ ਜਿਹੜੀ ਸੀਗੀ ਜੀ ਹੋਰ ਇਹ ਚ ਤੁਸੀਂ ਕੁਛ ਐਡ ਕਰਨਾ ਚਾਹੋਗੇ
1: ਇਸ ਵਿੱਚ ਮੈਂ ਇਹੀ ਐਡ ਕਰਨਾ ਚਾਹੁੰਦਾ ਕਿ ਜਿਹੜੇ ਵੀ ਜਿਹੜੇ ਲੋਕਾਂ ਨੂੰ ਪੀ ਆਰ ਨਹੀਂ ਮਿਲਣੀ ਉਹਨਾਂ ਲਈ ਸਿਰਫ ਦੋ ਹੀ ਸਰਕਾਰਾਂ ਨੇ ਆਪਸ਼ਨ ਦਿੱਤੀਆਂ ਜਿਵੇਂ ਇੱਕ ਤਾਂ ਵਿਜ਼ਟਰ ਵੀਜ਼ਾ ਤੇ ਦੂਜਾ ਸਫ਼ਰ ਵੀਜ਼ਾ ਜੋ ਪਹਿਲਾਂ 2 ਸਾਲ ਦਾ ਹੁੰਦਾ ਸੀ ਹੁਣ ਇਹਨਾਂ ਨੇ ਇਹ ਵੀਜ਼ਾ 5 ਸਾਲ ਦਾ ਕਰ ਦਿੱਤਾ ਹੈ ਜੋ ਸਫ਼ਰ ਵੀਜ਼ੇ ਤੇ ਮਾਪੇ 5 ਸਾਲ ਲਈ ਰਹਿ ਸਕਦੇ ਨੇ ਉਹਨਾਂ ਨੂੰ ਰੁਜ਼ਗਾਰ ਕੰਮ ਦੀ ਵੀ ਕੋਈ ਸਹੂਲਤ ਨਹੀਂ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਹੈਲਥ ਕਵਰੇਜ ਵੀ ਨਹੀਂ ਹੁੰਦੀ ਜਿਸ ਕਰਕੇ ਉਹਨਾਂ ਨੂੰ ਪ੍ਰਾਈਵੇਟ ਤੇ ਮਹਿੰਗਾ ਇੰਸ਼ੋਰੈਂਸ ਲੈਣਾ ਪੈਂਦਾ ਹੈ ਇਸ ਇੰਸ਼ੋਰੈਂਸ ਵਿੱਚ ਕਈ ਦਿੱਕਤਾਂ ਹੁੰਦੀਆਂ ਹਨ ਜਿਵੇਂ ਕਿ ਕਵਰੇਜ ਲਿਮਿਟਡ ਮਿਲਦੀ ਹੈ ਜੋ ਕਿ $1.5 ਲੱਖ ਦੇ ਲਗਭਗ ਹੁੰਦੀ ਹੈ ਜੇਕਰ ਉਹਨਾਂ ਨੂੰ ਸੀਰੀਅਸ ਹਾਲਤ ਵਿੱਚ ਹਸਪਤਾਲ ਲੈ ਜਾਣਾ ਪੈ ਜਾਵੇ ਤਾਂ ਇਹ $1.5 ਲੱਖ ਸਿਰਫ 2-3 ਦਿਨ ਹੀ ਚੱਲੇਗਾ ਤੇ ਉਸ ਤੋਂ ਪਹਿਲਾਂ ਖਰਚਾ ਸਪੋਂਸਰ ਕਰਨ ਵਾਲੇ ਨੂੰ ਦੇਣਾ ਪਵੇਗਾ ਜਿੰਨਾ ਵੀ ਮਿਹਨਤ ਦਾ ਪੈਸਾ ਹੁੰਦਾ ਹੈ ਉਹ ਹਸਪਤਾਲ ਨੂੰ ਦੇਣ ਦਾ ਖਦਸ਼ਾ ਰਹਿੰਦਾ ਹੈ ਹਾਂਜੀ
0: ਜੀ ਬਿਲਕੁਲ ਇਹ ਕਾਫੀ ਜਿਹੜਾ ਇਹ ਮਾੜੇ ਪੋਲਿਸੀ ਜਿਹੜੀ ਲੈ ਕੇ ਆ ਰਹੀ ਬਟ ਅਗੇਨ ਮੈਂ ਪਹਿਲਾਂ ਵੀ ਕਿਹਾ ਕਿ ਵੀ ਇਹ ਜਿਹੜੇ ਪਲਾਨ ਹੁੰਦੇ ਨੇ ਉਹ ਬੇਸਿਕਲੀ ਮੋਟੀਵੇਟਡ ਹੁੰਦੇ ਨੇ ਕਿਸ ਤਰੀਕੇ ਨਾਲ ਸਰਵੇ ਜਦੋਂ ਆਉਂਦੇ ਆ ਤੇ ਅਗੇਂਸਟ ਉਹ ਕੀ ਕਹਿੰਦੇ ਨੇ ਇਮੀਗ੍ਰੈਂਟ ਲੋਕਾਂ ਦੇ ਅਗੇਂਸਟ ਸੋ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਜਿਹੜਾ ਪਰੇਸ਼ਾਨ ਕਰਦੀਆਂ ਤੇ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹਨਾਂ ਨੇ ਡਿਸੀਜਨ ਮੇਕ ਕਰਨੇ ਆ ਉਹਨਾਂ ਨੇ ਇਹ ਦੇਖਣਾ ਕਿ ਵੀ ਆਮ ਲੋਕੀ ਕਿੱਧਰਲੇ ਪਾਸੇ ਜਾਣਾ ਚਾਹੁੰਦੇ ਨੇ ਉਹ ਕੀ ਕਹਿੰਦੇ ਨੇ ਇਹਨਾਂ

0: ਚੀਜ਼ਾਂ ਨੂੰ ਲੈ ਕੇ ਤੇ ਉਹੀ ਸਾਡੇ ਸਾਹਮਣੇ ਜਿਹੜਾ ਦੇਖਿਆ ਜਾ ਰਿਹਾ ਤੇ ਰੈਫਰੈਂਡਮ ਦੇ ਵਿੱਚ ਵੀ 9 ਪੁਆਇੰਟ ਜਦੋਂ ਡਿਸਕਸ ਕਰਨੇ ਆ ਜਿਹਦੇ ਤੇ ਰੈਫਰੈਂਡਮ ਹੋਣਾ 19 ਅਕਤੂਬਰ ਨੂੰ ਉਹ ਵੀ ਮੋਸਟ ਆਫ ਦਾ ਥਿੰਗਸ ਜਿਹੜੀਆਂ ਹੋਣੀਆਂ ਉਹ ਅਗੇਂਸਟ ਇਮੀਗ੍ਰੈਂਟ ਜਾਂ ਇਮੀਗ੍ਰੇਸ਼ਨ ਦੇ ਇਰਦ ਗਿਰਦ ਹੀ ਘੁੰਮਣੀ ਆ ਤੇ ਉਹਦੇ ਚ ਪਤਾ ਲੱਗੇਗਾ ਵੀ ਕੀ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਤੇ ਸੋ ਆਈ ਥਿੰਕ ਵੀ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਕਾਫੀ ਵੱਡਾ ਹੈ ਸਾਡੇ ਸਾਰਿਆਂ ਵਾਸਤੇ ਕੁਛ ਹੁਣ ਜਿਹੜੇ ਸਟੂਡੈਂਟ ਆਏ ਨੇ ਇੰਡੀਆ ਤੋਂ ਐਪਰੋਚ ਜੇ ਸਕੂਲ ਜਾਂ ਕਾਲਜ ਦੀ ਗੱਲ ਕਰਦੇ ਹਾਂ ਤੇ ਕਿੰਨੇ ਸੈਂਕੜਿਆਂ ਬੱਚੇ ਜਿਹੜੇ ਨੇ ਉਹਨਾਂ ਚ ਮੈਜੋਰਟੀ ਕਹਿ ਲਓ ਜਾਂ ਜ਼ਿਆਦਾਤਰ ਜਿਹੜੇ ਨੇ ਉਹ ਹੈਗੇ ਇੰਜੀਨੀਅਰ ਸਟੂਡੈਂਟਸ ਹੀ ਨੇ ਤੇ ਇੰਡੀਅਨ ਸਟੂਡੈਂਟ ਜਿਹੜੇ ਨੇ ਉਹ ਹੁਣ ਸਟਰਗਲ ਕਰ ਰਹੇ ਨੇ ਆਪਣੀ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਉੱਥੇ ਮੈਂ ਦੇਖ ਰਿਹਾ ਸੀ ਇੱਕ ਮੀਡੀਆ ਵਾਲੇ ਦੀ ਰਿਪੋਰਟ ਦੇ ਉੱਤੇ ਜੇਸਨ ਕੈਨੀ ਨੇ ਜਿਹੜੇ ਸਾਡੇ ਸਾਬਕਾ ਪ੍ਰੀਮੀਅਰ ਹੋਏ ਨੇ ਇਮੀਗ੍ਰੇਸ਼ਨ ਮਿਨਿਸਟਰ ਵੀ ਗਏ ਆ ਤੇ ਹੋਰ ਵੀ ਕਾਫੀ ਅਹੁਦੇ ਉਹਨਾਂ ਕੋਲ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਵੀ ਜਦੋਂ ਬੱਚੇ ਆਉਂਦੇ ਆ ਇਸ ਕੰਟਰੀ ਦੇ ਵਿੱਚ ਸਟੂਡੈਂਟਸ ਬੇਸਿਕਲੀ ਜਦੋਂ ਉਹਨਾਂ ਨੂੰ ਬੁਲਾਉਂਦੇ ਹਾਂ ਆਪਾਂ ਤੇ ਉੱਥੇ ਵੀ ਉਹਨਾਂ ਨੂੰ ਕਿਹਾ ਕਿ ਆਈਦਾ ਕਿ ਵੀ ਤੁਸੀਂ ਇਸ ਕੰਟਰੀ ਦੇ ਵਿੱਚ ਜਦੋਂ ਆਉਣਾ ਤੇ ਵਾਪਸ ਜਾਣ ਵਾਸਤੇ ਆਉਣਾ ਆਪਣੀ ਸਟੱਡੀਜ਼ ਕੰਪਲੀਟ ਕਰੋਗੇ ਤੇ ਆਪਣੇ ਕੰਟਰੀ 'ਚ ਵਾਪਸ ਚਲੇ ਜਾਓਗੇ ਨਾ ਕਿ ਤੁਸੀਂ ਇੱਥੇ ਰਹੋਗੇ ਇਹ ਜਿਹੜੀ ਗੱਲਬਾਤ ਉਹਨਾਂ ਨੂੰ ਦੁਹਰਾਈ ਜਾਂਦੀ ਜਦੋਂ ਉਹ ਵਾਪਸ ਲੈਂਡ ਕਰਦੇ ਆ ਤੇ ਉੱਥੇ ਵੀ ਇਮੀਗ੍ਰੇਸ਼ਨ ਆਫਿਸਰ ਜਿਹੜੇ ਹੁੰਦੇ ਨੇ ਬਾਰਡਰ ਸਿਕਿਉਰਿਟੀ ਵਾਲੇ ਉਹ ਵੀ ਉਹਨਾਂ ਨੂੰ ਫਿਰ ਤੋਂ ਇੱਕ ਵਾਰੀ ਕਹਿੰਦੇ ਆ ਕਿ ਵੀ ਤੁਸੀਂ ਇੱਥੇ ਆਉਣਾ ਹੈ ਤੇ ਸਟੂਡੈਂਟ ਜਿੱਦਾਂ ਤੁਹਾਨੂੰ ਪਤਾ ਵੀ ਤੁਸੀਂ ਇੱਥੇ ਪੜ੍ਹਨ ਵਾਸਤੇ ਆਏ ਹੋ ਪੜ੍ਹਨ ਤੋਂ ਬਾਅਦ ਵਾਪਸ ਜਾਓਗੇ ਪਰ ਜੇ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਵੀ ਤੁਹਾਨੂੰ ਇਮੀਗ੍ਰੇਸ਼ਨ ਮਿਲੇਗੀ ਪੀਆਰ ਮਿਲੇਗਾ ਸਾਰਾ ਕੁਝ ਇਹ ਕੋਈ ਫਿਕਸ ਨਹੀਂ ਹੈਗਾ ਇਹ ਗਵਰਨਮੈਂਟ ਦੀ ਸਿਚੁਏਸ਼ਨ ਜਿਹੜੀ ਹੈ ਟਾਈਮ ਟੂ ਟਾਈਮ ਚੇਂਜ ਹੁੰਦੀ ਰਹਿੰਦੀ ਹੈ ਕਦੀ ਵੀ ਹੋ ਸਕਦੀ ਕਦੀ ਵੀ ਨਹੀਂ ਹੋ ਸਕਦੀ ਜਿੱਦਾਂ ਇੱਕ ਆਪਾਂ ਯਾਦ ਹੈ ਵੀ ਜਦੋਂ ਕੈਲਗਰੀ ਦੇ ਵਿੱਚ ਕੋਵਿਡ ਦੇ ਟਾਈਮ ਦੇ ਵਿੱਚ ਬੱਚੇ ਪਿੱਛੋਂ ਆਉਣੇ ਬੰਦ ਹੋ ਗਏ ਸੀਗੇ ਇੱਕਦਮ ਜਿਹੜੇ ਇੱਥੇ ਸਟੂਡੈਂਟ ਐਲੀਜੀਬਲ ਸੀਗੇ ਉਹਨਾਂ ਨੂੰ ਇਮੀਗ੍ਰੇਸ਼ਨ ਜਿਹੜੀ ਉਹਨਾਂ ਦੀ ਬੜੀ ਕੁਇਕਲੀ ਹੋ ਗਈ ਸੀ ਉਸ ਟਾਈਮ ਤੇ ਇਸੇ ਤਰੀਕੇ ਨਾਲ ਜਦੋਂ ਕਿਸੇ ਵੀ ਚੰਗਾ ਹੋ ਜਾਂਦਾ ਕਿਸੇ ਵਾਸਤੇ ਮਾੜਾ ਹੋ ਜਾਂਦਾ ਬਟ ਇਹ ਸਿਸਟਮ ਜਿਹੜੇ ਹੈ ਅਗੇਨ ਇਹ ਇਮੀਗ੍ਰੇਸ਼ਨ ਜਿਹੜੀ ਹੈ ਡਿਪੈਂਡਿੰਗ ਅਪੋਨ ਜਿਹੜੇ ਲੋਕਲ ਲੋਕੀ ਹੁੰਦੇ ਨੇ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੇ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਦਿੱਤੀ ਜਾਂਦੀ ਹੈ ਤੇ ਕਾਫੀ ਲੋਕਾਂ ਨੇ ਜੇਸਨ ਕੈਨੀ ਨੂੰ ਇਸ ਗੱਲ ਦੇ ਉੱਤੇ ਖਿੱਚਿਆ ਕਿ ਵੀ ਤੁਸੀਂ ਵੀ ਕਿਹੜੇ ਬੰਦਿਆਂ ਨੂੰ ਭੇਜਿਆ ਸੀ ਵਾਪਸੀ ਨੂੰ ਜੋ ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਸੀ ਕਾਫੀ ਲੋਕੀ ਬੁਲਾਏ ਵੀ ਜਿਹੜੇ ਤੁਸੀਂ ਇੱਥੇ ਇਸ ਕਰਕੇ ਸਾਨੂੰ ਪਤਾ ਵੀ ਕਈ ਡਿਫਰੈਂਟ ਡਿਫਰੈਂਟ ਕੰਟਰੀ ਤੋਂ ਹਜ਼ਾਰਾਂ ਹੀ ਲੋਕੀ ਜਿਹੜੇ ਆ ਇਹਨਾਂ ਨੇ ਐਜ਼ ਏ ਇਮੀਗ੍ਰੇਸ਼ਨ ਮਿਨਿਸਟਰ ਬੁਲਾਏ ਸੀਗੇ ਵੱਖਰੇ ਵੱਖਰੀਆਂ ਚੀਜ਼ਾਂ ਦੇ ਵਿੱਚ ਹੁਣ ਵੀ ਬੁਲਾਏ ਜਾ ਰਹੇ ਨੇ ਕੁਰੇਸ਼ੀਅਨ ਜਦੋਂ ਆਪਾਂ ਗੱਲ ਕਰਦੇ ਹਾਂ ਹੋਰ ਕਈ ਕਈ ਕੰਟਰੀਜ਼ ਦੇ ਲੋਕੀ ਜਿਹੜੇ ਨੇ ਪਹਿਲਾਂ ਵੀ ਇਹਨਾਂ ਨੇ ਬੁਲਾਏ ਤੇ ਪਰ ਇਹ ਆ ਵੀ ਜਿਹਦੀ ਜਿਹਨੂੰ ਕਹਿੰਦੇ ਨਾ ਵੀ ਜਿਹੜੀ ਚੱਲਦੀ ਆ ਉਹੀ ਚਲਾਉਂਦੇ ਆ ਲੋਕੀ ਤੇ ਇਹ ਆਪਾਂ ਸਿਸਟਮ 'ਚ ਦੇਖਿਆ ਬਟ ਮਾੜੀ ਗੱਲ ਇਹ ਹੈ ਕਿ ਜਿਹੜੇ ਸਾਡੇ ਖੁਦ ਦੇ ਪੋਲੀਟੀਸ਼ੀਅਨ ਉਹ ਉਸ ਲੈਵਲ ਦੇ ਉੱਤੇ ਕਦੀ ਖੁੱਲ੍ਹ ਕੇ ਗੱਲ ਨਹੀਂ ਕਰਦੇ ਕਿਉਂਕਿ ਆਪਣੀਆਂ ਪਾਰਟੀਆਂ ਕੋਲ ਡਰਦੇ ਆ ਜਾਂ ਕਿਸੇ ਵੀ ਕਾਰਨ ਕਰਕੇ ਜਿਵੇਂ ਜਿਵੇਂ ਤੁਸੀਂ ਦੇਖਣਾ ਵੀ ਇਮੀਗ੍ਰੇਸ਼ਨ ਦੇ ਅਗੇਂਸਟ ਆਮ ਪਬਲਿਕ ਹੁੰਦੀ ਜਾਣੀ ਤੇ ਇਹਨਾਂ ਦੀ ਬੋਲਤੀ ਜਿਹੜੀ ਹੋਰ ਬੰਦ ਹੁੰਦੀ ਜਾਣੀ ਇਹਨਾਂ ਨੇ ਹੋਰ ਨਹੀਂ ਕੁਛ ਬੋਲਣਾ ਤੇ ਕਿਉਂਕਿ ਪਾਰਟੀ ਇਹਨਾਂ ਨੂੰ ਉਸ ਤਰੀਕੇ ਨਾਲ ਜਿਹਨੂੰ ਕਹਿੰਦੇ ਪੰਜਾਬੀ 'ਚ ਥੋਕ ਕੇ ਰੱਖਦੀ ਹੈ ਵਿੱਚ ਇਜ਼ ਇਸ ਕਰਕੇ ਇਹਨਾਂ ਦੀ ਜ਼ਬਾਨ ਜਿਹੜੀ ਹੈ ਬਹੁਤ ਘੱਟ ਖੁੱਲ੍ਹਦੀ ਨਜ਼ਰ ਆਏਗੀ ਤੁਹਾਨੂੰ ਤੇ ਜੇ ਕੋਈ ਕਿਤੇ ਹਲਕਾ ਫੁਲਕਾ ਬੋਲਦਾ ਵੀ ਨਜ਼ਰ ਆਏਗਾ ਤੇ ਉਹ ਆਪਣੀ ਪਾਰਟੀ ਲਾਈਨ ਨੂੰ ਧਿਆਨ 'ਚ ਰੱਖਦੇ ਨੇ ਗੱਲਬਾਤ ਕਰਦੇ ਨੇ ਸੋ ਜੀ
1: ਹਾਂਜੀ ਹਾਂਜੀ ਮੈਂ ਮਤਲਬ ਜਿਵੇਂ ਦਸ਼ਮੇਸ਼ ਕਲਚਰ 'ਚ ਵਿਦਿਆਰਥੀਆਂ ਵੱਲੋਂ ਬਹੁਤ ਵੱਡਾ ਇਕੱਠ ਕੀਤਾ ਗਿਆ ਤੇ ਉਹਨਾਂ ਵਿੱਚ ਵਿਦਿਆਰਥੀਆਂ ਵੱਲੋਂ ਬੜੇ ਵੱਡੇ ਵੱਡੇ ਸਵਾਲ ਪੁੱਛੇ ਗਏ ਜਿਹਨਾਂ ਵਿੱਚ ਇਹ ਵੀ ਸੀ ਕਿ ਵੀ ਸਾਨੂੰ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਜਿਹੜੇ ਵਿਦਿਆਰਥੀ ਤੇ ਆਉਂਦੇ ਸੀਗੇ 2 ਸਾਲ ਦੀ ਸਟੱਡੀ ਕਰਨ ਤੋਂ ਬਾਅਦ ਵਰਕ ਪਰਮਿਟ ਲੈਂਦੇ ਸੀ ਤੇ ਉਹਨਾਂ ਦੌਰਾਨ ਉਹਨਾਂ ਦੀ ਫਾਈਲ ਲੱਗ ਜਾਂਦੀ ਸੀ ਪੀ ਆਰ ਦੀ ਤੇ ਉਹ ਫਾਈਲ ਕੰਪਲੀਟ ਹੋ ਕੇ ਉਹਨਾਂ ਨੂੰ ਪੀ ਆਰ ਮਿਲ ਜਾਂਦੀ ਸੀ ਪਰ ਹੁਣ ਇਹ ਅਚਾਨਕ ਕਿਉਂ ਹੋਇਆ ਹੁਣ ਅਸੀਂ ਮੈਂ ਉਹਨਾਂ ਵਿਦਿਆਰਥੀਆਂ ਨੂੰ ਸਿਰਫ ਇਹੀ ਅਪੀਲ ਕਰਦਾ ਕਿ ਉਹ ਜਿਹੜੇ ਆਪਣੇ ਐਮ ਐਲ ਏ ਜਾਂ ਐਮ ਪੀਜ਼ ਹੈ ਉਹਨਾਂ ਨੂੰ ਕਿਉਂ ਨੀ ਸਵਾਲ ਪੁੱਛਦੇ ਤੇ ਉਹਨਾਂ ਦੇ ਦਾਖਲੇ ਸਮੇਂ ਪੀ ਜੀ ਡਬਲਯੂ ਪੀ ਯੋਗਤਾ ਬਾਰੇ ਵੱਖਰੀ ਜਾਣਕਾਰੀ ਸੀ ਸਰਕਾਰ ਇਸ ਮਾਮਲੇ ਨੂੰ ਕਿਵੇਂ ਦੇਖ ਰਹੀ ਆ ਇਹ ਕੁਸ਼ਚਨ ਤਾਂ ਹੋਊਗਾ ਦੂਜਾ ਉਹ ਪੁੱਛਣ ਐਮ ਐਲ ਏ ਐਮ ਪੀ ਨੂੰ ਕੀ ਸਰਕਾਰ ਇਹ ਜਾਂਚ ਕਰੇਗੀ ਵਿਦਿਆਰਥੀ ਨੂੰ ਸਹੀ ਜਾਣਕਾਰੀ ਦਿੱਤੀ ਗਈ ਹੈ ਜਾਂ ਨਹੀਂ ਤੀਜਾ ਕੁਸ਼ਚਨ ਕੀ ਉਹਨਾਂ ਵਿਦਿਆਰਥੀਆਂ ਲਈ ਕੋਈ ਸਪੈਸ਼ਲ ਕੰਸੀਡਰ ਵਿਸ਼ੇਸ਼ ਰਾਹ ਦਿੱਤਾ ਜਾ ਸਕਦਾ ਹੈ ਪੁਰਾਣੇ ਨਿਯਮ ਦੇ ਆਧਾਰ ਤੇ ਜਿਨ੍ਹਾਂ ਨੇ ਦਾਖਲਾ ਲਿਆ ਸੀਗਾ ਕੀ ਸਰਕਾਰ ਕਾਲਜਾਂ ਦੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਿੱਤੀ ਜਾਣਕਾਰੀ ਦੀ ਨਿਗਰਾਨੀ ਕਰੇਗੀ ਇਸ ਤਰ੍ਹਾਂ ਦੇ ਮਾਮਲਿਆਂ ਤੋਂ

0: ਬਿਲਕੁਲ ਸੋ ਇਸ ਕਰਕੇ ਨਾ ਇਹ ਜਿਹੜੀਆਂ ਚੀਜ਼ਾਂ ਨੇ ਕਾਫੀ ਜ਼ਿਆਦਾ ਧਿਆਨ ਚ ਰੱਖਣ ਵਾਲੀਆਂ ਸੋ ਅਗੇਨ ਕਿਉਂਕਿ ਬੱਚੇ ਜਿਹੜੇ ਨੇ ਉਹ ਉੱਥੋਂ ਪੇਰੈਂਟਸ ਨੇ ਤੇ ਇਹੀ ਸੋਚ ਕੇ ਹੁਣ ਉਹ ਪਲਾਨ ਚੇਂਜ ਹੋ ਗਿਆ ਉਹਨਾਂ ਨੇ ਕਰਤਾ ਤੇ ਦੂਜੀ ਗੱਲ ਇਹ ਹੈ ਕਿ ਵੀ ਇਹ ਚੇਂਜ ਕਰਨ ਤੋਂ ਪਹਿਲਾਂ ਜਿਹੜਾ ਉਹ ਪ੍ਰੋਪਰ ਅਨਾਊਂਸਮੈਂਟ ਜਾਂ ਟਾਈਮ ਥੋੜਾ ਦੇਣਾ ਚਾਹੀਦਾ ਪਰ ਜਿਹੜੇ ਪੋਲੀਟੀਸ਼ੀਅਨਸ ਦਾ ਜਿਹੜਾ ਕੰਮ ਹੈ ਉਹ ਉਸੇ ਤਰੀਕੇ ਨਾਲ ਵੀ ਜਦੋਂ ਉਹਨਾਂ ਨੂੰ ਲੱਗਿਆ ਕਿ ਹਾਲਾਤ ਖਰਾਬ ਹੋ ਰਹੇ ਨੇ ਉਹਦੇ ਚ ਚਾਹੇ ਉਹ ਕੁਛ ਲੋਕੀ ਉਹਨਾਂ ਦੇ ਵੀ ਨਾਲ ਲੈਂਦੇ ਆ ਜਿਹੜੇ ਕੁਛ ਇਕੱਠੇ ਗੰਦ ਪਾਉਂਦੇ ਸੀਗੇ ਹੁਣ ਪਿੱਛੇ ਵੀ ਥੋੜੇ ਦਿਨ ਪਹਿਲਾਂ ਵੀ ਮੈਂ ਦੇਖਿਆ ਇੱਕ ਦੂਸਰੇ ਪਲਾਜ਼ੇ ਚ ਪਹਿਲਾਂ ਸਵਾਨਾ ਚ ਬਹੁਤ ਸੀਗੇ ਤੇ ਹੁਣ ਉਹ ਸਵਾਨਾ ਤੋਂ ਘੁੰਮਦੇ ਘੁੰਮਾਉਂਦੇ ਤੇ ਇੱਧਰਲੇ ਪਾਸੇ ਆ ਗਏ ਆ ਗੱਲਬਾਤ ਕਰਦੇ ਨੇ ਕਿਤੇ ਕੋਈ ਬੰਦਾ ਥੋੜੀ ਖਰਾਬੀ ਕਰਦਾ ਤੇ ਉਹ ਵੱਧ ਚੜ ਕੇ ਜਿਹੜੀ ਉਹ ਨਾ ਸਾਰਿਆਂ ਨੇ ਲੱਗ ਜਾਂਦੀ ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਇਹ ਹੈ ਵੀ ਜੇ ਮੈਂ ਤੇ ਇਹੀ ਰਿਕੁਐਸਟ ਕਰਾਂਗਾ ਵੀ ਜੇ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਆਪਸ਼ਨ ਮਿਲਦੀ ਹੈ ਕੁਛ ਕਰਨ ਦੀ ਤਕਲੀਫ ਤੁਸੀਂ ਕਰੋ ਜੇ ਨਹੀਂ ਮਿਲਦੀ ਤੇ ਆਪਣਾ ਆਉਣ ਵਾਸਤੇ ਟਾਈਮ ਜਿਹੜਾ ਫਿਊਚਰ ਨਾ ਖਰਾਬ ਕਰੋ ਕਿਉਂਕਿ ਕਈ ਵਾਰੀ ਜਦੋਂ ਤੁਸੀਂ ਓਵਰ ਸਟੇ ਕਰੋਗੇ ਜਾਂ ਉੱਦਾਂ ਰੁਕੇ ਰਹੋਗੇ ਜੇ ਦੁਬਾਰਾ ਵੀ ਆਉਣ ਦਾ ਕਦੀ ਮੌਕਾ ਮਿਲਿਆ ਤੇ ਤੁਹਾਡੀ ਜਿਹੜੀ ਉੱਥੇ ਪੜ੍ਹਾਈ ਕਈ ਵਾਰੀ ਕੰਸੀਡਰ ਕਰਕੇ ਤੁਸੀਂ ਐਡੀਸ਼ਨਲ ਪੜ੍ਹਨਾ ਵੀ ਚਾਹੋ ਤੇ ਉਹ ਤੁਹਾਨੂੰ ਮਿਲਣੀ ਸੋ ਇਸ ਕਰਕੇ ਥੋੜਾ ਜਿਹਾ ਇਹਨੂੰ ਆਪਣੀ ਫੈਮਿਲੀ ਦੇ ਨਾਲ ਪੇਰੈਂਟਸ ਦੇ ਨਾਲ ਆਪਸ ਚ ਸੋਚ ਸਮਝ ਕੇ ਤੇ ਸਹੀ ਡਿਸੀਜਨ ਲਵੋ ਨੋ ਡਾਊਟ ਕਿ ਵੀ ਨੁਕਸਾਨ ਬਹੁਤ ਹੋਇਆ ਬੱਚਿਆਂ ਦਾ ਜਿਹਨਾਂ ਨੇ ਪੜ੍ਹਨ ਵਾਸਤੇ ਆਏ ਸੀ ਤੇ ਸਿਰਫ ਕੰਮ ਕਰਕੇ ਤੇ ਉਹ ਵਾਪਸ ਜਾਣਾ ਪੈ ਰਿਹਾ ਕਈਆਂ ਨੂੰ ਤੇ ਹੋ ਸਕਦਾ ਵੀ ਥੋੜੀ ਦੇਰ ਬਾਅਦ ਫਿਰ ਤੋਂ ਹਾਲਾਤ ਠੀਕ ਹੋ ਜਾਣ ਤੇ ਫਿਰ ਤੋਂ ਜ਼ਰੂਰਤ ਪਵੇ ਤੇ ਬੱਚੇ ਆ ਜਾਣ ਵੈਸੇ ਕਈ ਕੰਟਰੀਜ਼ ਹੋਰ ਨੇ ਵੀ ਵੀਜ਼ੇ ਖੋਲ੍ਹ ਕੇ ਆ ਬੱਚਿਆਂ ਵਾਸਤੇ ਸੋ ਇੱਕ ਵਾਰੀ ਫਿਰ ਤੋਂ ਮੈਂ ਦੱਸਦਾ ਜੀ ਕਿ ਯੂਰਪ ਦੇ ਵਿੱਚ ਕਈ ਕੰਟਰੀਜ਼ ਨੇ ਜਰਮਨੀ ਸਪੈਸ਼ਲੀ ਕਾਫੀ ਜ਼ਿਆਦਾ ਵੀਜ਼ਾ ਜਿਹੜੇ ਦਿੰਦੇ ਨੇ ਤੇ ਹੋਰ ਵੀ ਫਰਾਂਸ ਨੇ ਖੋਲ੍ਹੇ ਆ ਕਈ ਕਈ ਜਗ੍ਹਾ ਦੇ ਉੱਤੇ ਸਟੂਡੈਂਟਸ ਨੂੰ ਜਿਹੜਾ ਉਹ ਮੌਕਾ ਹੋਰ ਮਿਲ ਰਿਹਾ ਪਹਿਲੇ ਦੇ ਮੁਕਾਬਲੇ ਜ਼ਿਆਦਾ ਜਿਵੇਂ ਜਿਵੇਂ US ਕੈਨੇਡਾ ਚ ਟਾਈਟ ਹੁੰਦਾ ਜਾ ਰਿਹਾ ਸਿਸਟਮ ਤੇ ਕਾਫੀ ਵੱਡੇ ਲਾਰਜ ਸਕੇਲ ਦੇ ਉੱਤੇ ਜੀ ਆਪਾਂ ਹੁਣ ਇਮੀਗ੍ਰੇਸ਼ਨ ਤੋਂ ਬਾਹਰ ਇੱਕ ਵਾਰੀ ਫਿਰ ਤੋਂ ਆ ਕੇ ਗੱਲਬਾਤ ਕਰ ਲਈ ਵੀ 11 ਸਾਲਾ ਜਿਹੜਾ ਇਹ ਮੁੰਡਾ ਹੈ ਪਾਰਕਰ ਇਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਤੇ ਬਾਕੀ ਸਾਰੇ ਲੋਕਾਂ ਵੱਲੋਂ ਵੀ ਸੋ 16 ਜੁਲਾਈ ਨੂੰ ਇਹਦੀ ਫੋਟੋ ਜਿਹੜੀ ਰਿਲੀਜ਼ ਹੋਈ ਸੀਗੀ ਥੋਰਨਕਲਿਫ ਕਮਿਊਨਿਟੀ ਦੇ ਵਿੱਚ ਉੱਥੋਂ ਘੁੰਮਦਿਆਂ ਸੋ ਫਾਰ ਪੁਲਿਸ ਨੇ ਕਿਹਾ ਵੀ ਰਫਲੀ 500 ਲੋਕੀ ਜਿਹੜੇ ਨੇ ਉਹ ਅਸਿਸਟ ਕਰ ਰਹੇ ਨੇ ਸਰਚ ਨੂੰ ਅਪਰੋਕਸੀਮੇਟਲੀ 6500 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹਨਾਂ ਦਾ ਤੈਅ ਹੋ ਚੁੱਕਿਆ ਜੀ ਬੱਚੇ ਨੂੰ ਲੱਭਣ ਵਾਸਤੇ ਤੇ ਜਿਹੜੇ ਐਬਸੋਲੂਟਲੀ ਜਿਹੜੀ ਹੈ ਟਿਪੀਕਲ ਮਿਸਿੰਗ ਪਰਸਨ ਹੈ ਕਿਉਂਕਿ ਇਹ ਥੋੜਾ ਡਿਫਰੈਂਟ ਤਰ੍ਹਾਂ ਦਾ ਬੱਚਾ ਹੈ ਜਿਹਦੇ ਕਰਕੇ ਇਹਦੀ ਸਰਚ ਜਿਹੜੀ ਜ਼ਿਆਦਾ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੀ ਡਿਗਰੀ ਜਿਹੜੀ ਹੈ ਬਹੁਤ ਰੇਅਰ ਹੁੰਦੀ ਹੈ ਆਟਿਜ਼ਮ ਦੇ ਵਿੱਚ ਸੋ ਇਸ ਕਰਕੇ ਇਹਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਜ਼ਿਆਦਾ ਕੀਤੀ ਜਾ ਰਹੀ ਹੈ ਤੇ ਸੀਸੀ ਫੁਟੇਜ ਪਹਿਲਾਂ ਆਈ ਸੀ 12:34 ਥਰਸਡੇ ਵਾਲੇ ਦਿਨ ਮੈਕਨਾਈ ਬੁਲੇਵਾਰਡ ਤੇ ਸੈਂਟਰ ਸਟਰੀਟ ਨੌਰਥ ਵੈਸਟ ਦੇ ਉੱਤੇ ਜਿਹੜੀ ਕੈਪਚਰ ਕੀਤੀ ਗਈ ਉਸ ਤੋਂ ਬਾਅਦ ਫਿਰ ਦੱਸਿਆ ਜਾ ਰਿਹਾ ਇਹਦੇ ਬਾਰੇ ਤੇ ਜੇ ਕਿਸੇ ਨੂੰ ਵੀ ਪਤਾ ਲੱਗੇ ਜੀ 11 ਸਾਲ ਦਾ ਮੁੰਡਾ ਜਿਹੜਾ 4'11" ਹਾਈਟ ਹੈ ਜੀ ਤੇ ਅਪਰੋਕਸੀਮੇਟਲੀ 90 ਪਾਉਂਡ ਹੈ ਬਰਾਊਨ ਹੇਅਰ ਤੇ ਬਰਾਊਨ ਆਈਜ਼ ਇਹਦੀਆਂ ਹੈਗੀਆਂ ਸੋ ਪਾਰਕਰ ਜਿਹੜਾ ਇਹਦਾ ਨਾਂ ਹੈ ਔਟਿਸਟਿਕ ਬੱਚਾ ਹੈ ਇਹ 2 or 3 year old level ਦੀ ਜਿਹੜੀ ਇਹਦੀ ਫੰਕਸ਼ਨੈਲਿਟੀ ਹੈ ਇਹਦੀ ਫੰਕਸ਼ਨੈਲਿਟੀ ਵਾਲੇ ਬੱਚਿਆਂ ਨੂੰ 11 ਸਾਲ ਦੇ ਇਹ 2-3 ਸਾਲ ਦੇ ਬੱਚੇ ਜਿੰਨਾ ਹੀ ਸੋਚ ਸਮਝ ਸਕਦਾ ਸੋ ਇਸ ਕਰਕੇ ਇਹਨੂੰ ਜ਼ਿਆਦਾ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਡਿਜ਼ਨੀ ਮਿਊਜ਼ਿਕ ਪਸੰਦ ਕਰਦਾ ਜਿਹਦੇ ਕਰਕੇ ਪੁਲਿਸ ਜਗ੍ਹਾ ਜਗ੍ਹਾ ਦੇ ਉੱਤੇ ਡਿਜ਼ਨੀ ਮਿਊਜ਼ਿਕ ਜਿਹੜਾ ਜਾਂਦੀ ਹੈ ਤਾਂ ਕਿ ਇਹਨੂੰ ਅਟਰੈਕਟ ਕੀਤਾ ਜਾ ਸਕੇ ਤੇ ਸੁਣ ਕੇ ਕਿਤੇ ਬਾਹਰ ਆ ਜਾਏ ਪਰ ਜੀ ਤੁਸੀਂ ਕੁਛ ਐਡ ਕਰਨਾ ਚਾਹੁੰਦੇ
1: ਇਹਦੇ ਵਿੱਚ ਭਾਰੀ ਮਾਤਰਾ ਵਿੱਚ ਕੈਲਗਰੀ ਪੁਲਿਸ RCMP ਤੇ ਘੱਟੋ ਘੱਟ 3000 ਵਲੰਟੀਅਰ ਹਿੱਸਾ ਲੈ ਰਹੇ ਨੇ ਤੇ ਬੜੇ ਜੋਸ਼ ਹੋਰ ਨਾਲ ਭਾਲ ਕੀਤੀ ਜਾਂਦੀ ਹੈ ਤੇ ਅੱਜ ਇੱਕ ਗੱਲ ਹੋਰ ਤੁਹਾਨੂੰ ਮੈਂ ਜੋੜਨਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਕਿਚਨ ਦੇ ਸੰਦੀਪ ਸੰਧੂ ਵੀ ਇਸ ਵਿੱਚ ਲੋਕਾਂ ਲਈ ਸੇਵਾ ਕਰ ਰਹੇ ਹੈ ਜਿਵੇਂ ਜਿੱਥੇ ਜਿੱਥੇ ਲੋਕ ਤੁਰ ਤੁਰਦੇ ਉਹਨਾਂ ਦੇ ਨਾਲ ਉਹਨਾਂ ਨੇ ਪੀਜੇ ਬਰਗਰ ਜੋ ਵੀ ਉਹਨਾਂ ਦੀ ਲੋੜ ਹੈਗੀ ਆ ਉਹ ਵੀ ਪੂਰੀ ਕਰਦੇ ਆ ਅਸੀਂ ਇੱਕ ਵਾਰੀ ਆਪਣੇ ਸਬਰੰਗ ਰੇਡੀਓ 94.7 ਚੈਨਲ ਵੱਲੋਂ ਸੰਦੀਪ ਸੰਧੂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
0: ਬਿਲਕੁਲ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਜਿਹੜੇ ਲੋਕੀ ਲੱਭ ਰਹੇ ਆ ਤੇ ਉਹਨਾਂ ਨੂੰ ਸਨੈਕਸ ਵਗੈਰਾ ਪ੍ਰੋਵਾਈਡ ਕਰਦੇ ਆ ਸੋ ਵਿਚ ਇਜ਼ ਵੈਰੀ ਗੁੱਡ ਥਿੰਗ ਜਿਹੜੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ

0: ਜੁੜਨਾ ਚਾਹੀਦਾ ਤੇ ਆਈ ਬਿਲੀਵ ਜਿੱਥੇ ਬਾਕੀ ਕਈ ਰਿਲੀਜੀਅਸ ਆਰਗੇਨਾਈਜੇਸ਼ਨ ਨੇ ਜਿੱਦਾਂ ਉਹ ਵੀ ਇਹਦੇ ਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਤੇ ਪੋਸਟਾਂ ਪਾ ਰਹੀਆਂ ਨੇ, ਬੰਦੇ ਇਕੱਠੇ ਹੋ ਗਏ ਵੀ ਬਾਹਰ ਜਾ ਰਹੇ ਨੇ, ਕਾਫੀ ਲੋਕੀ ਜਿਹੜੇ ਨੇ ਇੱਥੇ ਕੰਮ ਕਰ ਰਹੇ ਆ। ਜਿਹੜੇ ਦੋਸਤ ਮਿੱਤਰ ਭੈਣ ਭਰਾ ਇਹਨਾਂ ਬਾਰੇ ਲੱਭਣ ਦੀ ਕੋਸ਼ਿਸ਼ ਕਰਨ, ਕਿਉਂਕਿ ਇਹ ਬੱਚਾ ਜਿਹੜਾ ਲੁਕ ਜਾਂਦਾ
1: ਘਰੇ ਵੀ ਆਪਣੇ ਅੰਦਰ ਕੁੰਡਾ ਲਾ ਕੇ ਅੰਦਰ ਕੁੰਡਾ ਲਾ ਕੇ ਦਿੰਦਾ ਇਹ ਬੱਚਾ। ਇਹ ਬੱਚਾ ਨਾ ਮਿਊਜਿਕ ਸੁਣਦਾ ਜੀ, ਲਾਈਵ ਟੈਂਕ ਮਿਊਜਿਕ
0: ਸੁਣਦਾ ਜੀ। ਜਿਦਾਂ ਮੈਂ ਪਹਿਲਾਂ ਵੀ ਦੱਸਿਆ ਟਰੰਪ ਦੇ ਬਾਰੇ ਕਿ ਵੀ ਸਪੇਨ ਵਾਲਿਆਂ ਨੇ ਤੇ ਚੰਗੀ ਉਹਦੀ ਵੈਸੇ ਪ੍ਰਸ਼ਾਦ ਨੂੰ ਦਿੱਤਾ ਉਹਦੇ ਮੈਚ ਜਿੱਤਣ ਤੋਂ ਬਾਅਦ, ਪਰ ਸਪੇਨ ਦੇ ਪ੍ਰੈਜੀਡੈਂਟ ਪਹਿਲਾ ਪ੍ਰੈਜੀਡੈਂਟ ਸੀਗਾ ਜਿਹਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਨੇ, ਅਟੈਕ ਸ਼ੁਰੂ ਕੀਤਾ ਤੇ ਬਹੁਤਾ ਲੋਕਾਂ ਨੇ ਵੀ ਜਿਹੜੇ ਉਹਦੇ ਕੋਚ ਜਿਹੜੇ ਪਲੇਅਰ ਵੀ ਸੀਗੇ ਉਹਨਾਂ ਨੇ ਵੀ ਬਹੁਤਾ ਜ਼ਿਆਦਾ ਨਹੀਂ ਇਹਨੂੰ ਪਾ ਦਿੱਤੀ ਤੇ ਉਹ ਆਪਣੇ ਇੱਕ ਇਨਫੈਕਟ ਜਿਹੜਾ ਇਹਨਾਂ ਦਾ ਕੈਪਟਨ ਸੀਗਾ ਉਹਨੇ ਟਰੰਪ ਨੂੰ ਬਾਂਹ ਤੋਂ ਫੜ ਕੇ ਤੇ ਉਹਨੂੰ ਰਾਹ ਦਿਖਾਇਆ ਵੀ ਤੂੰ ਸਟੇਜ ਤੋਂ ਸਾਈਡ ਤੇ ਹੋ ਜਾ ਕਿਉਂਕਿ ਤੂੰ ਟਰੋਫੀ ਬਣਦੀ ਹੈ, ਦੈਟਸ ਗੁੱਡ, ਆਪਣੇ ਕੰਮ ਕਾਰ ਕਰੋ ਤੇ ਆਪਾਂ ਨੂੰ ਹੁਣ ਸੈਲੀਬ੍ਰੇਟ ਕਰਨ ਦੋ ਸਟੇਜ ਦੇ ਉੱਤੇ। ਸੋ ਵਿਚ ਇਜ਼ ਜਿਹਨੂੰ ਕਹਿੰਦੇ ਨਾ ਵੀ ਵਧੀਆ ਚੀਜ਼ ਜਿਹੜੀ ਸੀਗੀ ਉਹ ਸਾਹਮਣੇ ਆਈ ਹੈ ਤੇ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਅੱਜ ਦੀਆਂ ਖ਼ਬਰਾਂ ਦੇ ਵਿੱਚ। ਪਰ 50% ਨੇ ਟੈਰਿਫ ਲਾ ਦਿੱਤਾ ਕੈਨੇਡਾ ਦੇ ਉੱਤੇ ਫਿਰ ਤੋਂ ਤੇ ਕਾਰਨੀ ਸਾਹਿਬ ਕਹਿੰਦੇ ਆ ਵੀ ਮੈਂ ਇੱਥੇ ਕੰਮ ਕਰ ਰਿਹਾ, ਉਹਨਾਂ ਨਾਲ ਗੱਲਬਾਤ ਕਰ ਰਿਹਾ ਵੀ ਇਹਨੂੰ ਕੰਟਰੋਲ ਕੀਤਾ ਜਾ ਸਕੇ। ਸੋ ਕੁਛ ਨਾ ਕੁਛ ਜਿਹੜਾ ਉਹ ਆਪਣੀ ਕਾਰਵਾਈ ਕਰੀ ਜਾ ਰਿਹਾ। ਦੂਜੇ ਪਾਸੇ ਇਰਾਨ ਨੇ ਜਿਹਨੂੰ ਕਹਿੰਦੇ ਨਾ ਵੀ ਚੁਣ ਚੁਣ ਕੇ ਲੱਭ ਲੱਭ ਕੇ ਜਿਹੜੇ ਅੱਡੇ ਆ ਉਹ ਫਾਇੰਡ ਆਊਟ ਕੀਤੇ ਆ ਟਰੰਪ ਦੇ ਤੇ ਹੁਣ ਉੱਥੇ ਉੱਥੇ ਅਟੈਕ ਵੀ ਕੀਤਾ ਤੇ ਉਹਨੂੰ ਮਤਲਬ ਪਰੇਸ਼ਾਨ ਕੀਤਾ ਜਾ ਰਿਹਾ। ਟਰੰਪ ਕਹਿੰਦਾ ਮੈਂ ਬਦਲਾ ਲਵਾਂਗਾ ਤੇ ਬਦਲਾ ਲੈਣ ਵਾਸਤੇ ਫਿਰ ਤੋਂ ਟਰੰਪ ਨੂੰ ਆਪਣੇ ਕੰਮ ਕਾਰ ਜਿਹੜੇ ਆ ਉਹ ਕਰਨੇ ਪੈਣਗੇ। ਬਟ ਕੋਈ ਬਹੁਤੀ ਜਿਹੜੀ ਇਹ ਬਦਲਾ ਪਤਾ ਨੀ ਕੀ ਲੈਣਾ ਕੀ ਨਹੀਂ ਲੈਣਾ, ਬਟ ਉਸਦੀ ਜਿਹੜੀ ਖਾਸ ਗੱਲ ਸਾਹਮਣੇ ਆ ਰਹੀ ਉਹ ਇਹ ਹੈ ਕਿ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਦਾ ਬਿਗੈਸਟ ਸ਼ਿਪ ਹੈ ਜਿਹੜਾ ਉਹਨੂੰ ਵੀ ਅਟੈਕ ਕਰਾਂਗੇ ਆਪਾਂ ਹੁਣ ਤੇ ਉਹਨਾਂ ਦੀ ਖਾਸ ਗੱਲ ਇਰਾਨੀਆਂ ਦੀ ਇਹ ਮੰਨੀ ਜਾਂਦੀ ਵੀ ਜਦੋਂ ਉਹ ਕੁਛ ਕਹਿ ਦਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ। ਟਰੰਪ ਨੂੰ ਕਹਿੰਦੇ ਸੀ ਮਾਰਾਂਗੇ ਤੇ ਹੁਣ ਉਹ ਟਰੰਪ ਨੂੰ ਵੀ ਮਾਰਨ ਦੀ ਗੱਲ ਬਾਤ ਜਿਹੜੀ ਉਹ ਟਰੰਪ ਇਸ ਕਰਕੇ ਵੀ ਥੋੜਾ ਜਿਹਾ ਉਹਨਾਂ ਦਾ ਪਰੇਸ਼ਾਨ ਇਹਨੇ ਕਾਫੀ ਉਹ ਤੇ ਅਟੈਕ ਕੀਤੇ ਵੀ ਤੁਸੀਂ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ ਤੇ ਹੋਰ ਵੀ ਕਈ ਲੀਡਰ ਜਿਹੜੇ ਦੁਨੀਆਂ ਦੇ ਉਹਨਾਂ ਦਾ ਨਾਂ ਉਹਨਾਂ ਨੇ ਲਿਸਟ ਵੀ ਬਣਾਇਆ ਸੀ ਜਿਹਦੇ ਕਰਕੇ ਸਾਰਾ ਕੁਝ ਜਿਹੜਾ ਚੇਂਜ ਹੁੰਦਾ ਨਜ਼ਰ ਆ ਰਿਹਾ ਜੀ। ਜੀ
1: ਇੱਕ ਟਰੰਪ ਨੇ ਹੋਰ ਵੀ ਗੱਲ ਮਾੜੀ ਕੀਤੀ ਹੈ, ਇਹਨਾਂ ਨੇ ਕੀ ਕੀਤਾ ਜਿੱਥੇ ਵੀ ਵਾਟਰ ਸਪਲਾਈ ਦੇ ਜਿਹੜੇ ਉਹਨਾਂ ਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਹਮਲੇ ਕੀਤੇ ਆ। ਇਹ ਕਿਹੋ ਜਿਹਾ ਆਦਮੀ ਹੈ, ਇਹ ਚਾਹੁੰਦਾ ਵੀ ਉੱਥੋਂ ਦੇ ਇਰਾਨ ਦੇ ਲੋਕ ਪਾਣੀ ਵੱਲੋਂ ਹੀ ਪੈਸੇ ਮਰ ਜਾਣ, ਕਿੱਡੀ ਭੈੜੀ ਸੋਚ ਹੈ ਇਸ ਬੰਦੇ ਦੀ।
0: ਹਾਂ ਹਰ ਇੱਕ ਚੀਜ਼ ਜਿਹੜੀ ਉਹ ਅਗੇਂਸਟ ਗਲਤ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦੂਜੇ ਪਾਸੇ ਜਿਹੜੀ ਹੈ ਜੀ ਇੱਕ ਐਨ ਬ੍ਰਿਜ ਬ੍ਰੇਕ ਗਰਾਊਂਡ ਕਰਤੀ ਇਹਨਾਂ ਨੇ, ਅੱਜ $4 billion ਦੀ ਨੈਚੁਰਲ ਗੈਸ ਪਾਈਪਲਾਈਨ ਐਕਸਪੈਂਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਬੀਸੀ ਤੋਂ ਤੇ ਕੈਨੇਡਾ US ਬਾਰਡਰ ਦੇ ਹੈ ਨਾ ਫੇਜ਼ਰ ਵੈਲੀ ਦੇ ਉੱਤੇ। ਸੋ LNG ਜਿਹੜੀ ਉਹ ਬਾਹਰ ਜਾਏਗੀ। ਦੂਜੇ ਪਾਸੇ ਮੈਂ ਦੇਖ ਰਿਹਾ ਸੀਗਾ ਵੀ ਡੈਨੀਅਲ ਸਮਿਥ ਜਿਹੜੇ ਪ੍ਰੀਮੀਅਰ ਆ ਉਹਨਾਂ ਨੇ ਵੀ ਮੈਸੇਜ ਪਾਇਆ ਵੀ ਜੈਲੋ ਨਾਈਫ ਵਾਲੀ ਜਿਹੜੀ ਹੈ ਉਹ ਵੀ ਪਾਈਪਲਾਈਨ ਜਿਹੜੀ ਹੈ ਬਣ ਜਾ ਰਹੀ ਹੈ ਤੇ ਇਹਦੇ ਨਾਲ ਕਪੈਸਿਟੀ ਜਿਹੜੀ ਹੋਰ ਵੱਧ ਜਾਏਗੀ ਤੇ ਕੰਮ ਜਿਹੜਾ ਵਧੇਗਾ। ਜਿਹੜਾ ਕੈਨੇਡਾ ਸੋਚ ਰਿਹਾ ਵੀ ਮੈਂ ਵੱਡਾ ਇਹ ਬੰਨਾ ਆਪਣਾ ਐਨਰਜੀ ਦੇ ਸੁਪਰ ਪਾਵਰ ਬੰਨਾ ਤੇ ਉਹ ਬੰਨ ਵਾਲੇ ਪਾਸੇ ਸਭ ਕੁਝ ਜਿਹੜਾ ਕੰਮ ਕਰ ਦਿੱਤੇ ਜਾ ਰਹੇ ਨੇ। ਸੋ ਇਟ ਇਜ਼ ਗੁੱਡ ਥਿੰਗ ਵੀ ਆਪਾਂ ਸਾਰੇ ਰਲ ਮਿਲ ਕੇ ਜਿੰਨਾ ਵਧੀਆ ਤਰੀਕੇ ਦੇ ਨਾਲ ਕੰਮ ਕਾਰ ਚੱਲਣਗੇ ਓਨਾ ਹੀ ਵਧੀਆ।
1: ਖੁਸ਼ਹਾਲ ਹੋਣਗੇ
0: ਬਿਲਕੁਲ ਜੀ, ਇਹੀ ਆਸ ਕੀਤੀ ਜਾ ਸਕਦੀ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਤੇ ਹੋਰ ਧਾਲੀਵਾਲ ਸਾਹਿਬ ਕੋਈ ਜਾਣੇ ਕੋਈ ਐਡ ਕਰਨਾ ਚਾਹੋਗੇ ਗੱਲਬਾਤ ਦੱਸ ਦੋ ਜੀ ਨਾਲ।

0: ਫਿਰ ਮੈਂ ਤੁਹਾਨੂੰ ਇੱਕ ਥੋੜੀ ਗੱਲ ਦੱਸਦਾ ਵੀ ਜਿਹੜੇ ਜਿਹੜੇ ਮਾਂ ਪਿਓ ਨੇ ਇੱਥੇ ਪੀ ਆਰ ਲਈ ਪਹਿਲਾਂ ਅਰਜੀਆਂ ਦਿੱਤੀਆਂ ਸੀਗੀਆਂ ਉਹਨਾਂ ਦੇ ਥੋੜਾ ਜਿਹਾ ਕੱਪ ਟੂ ਡੇਟ ਆਈ ਆ ਉਹ ਕਹਿੰਦੇ ਵੀ ਜੇ ਪੁਰਾਣੀਆਂ ਅਰਜੀਆਂ ਦੀ ਗੱਲ ਕਰੀਏ ਤਾਂ 1500 ਅਰਜੀਆਂ ਤੇ 15000 ਅਰਜੀਆਂ ਦੇ ਸਨ 2026 ਵਿੱਚ ਤੇ 15000 ਅਰਜੀਆਂ ਤੇ 2027 ਵਿੱਚ ਦੇਖੀਆਂ ਜਾਣਗੀਆਂ ਯੋਗ ਅਰਜੀਆਂ ਤੇ ਉਹਨਾਂ ਨੂੰ ਪੀ ਆਰ ਦਿੱਤੀ ਜਾਏਗੀ ਇਸ ਤਰ੍ਹਾਂ 30000 ਦੇ ਲਗਭਗ ਮਾਪਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੀ ਆਰ ਮਿਲ ਸਕਦੀ ਹੈ
1: ਠੀਕ ਹੈ ਜੀ ਪਹਿਲਾਂ 10000 ਤੋਂ ਸ਼ੁਰੂ ਕੀਤਾ ਫਿਰ 15000 ਕੀਤਾ ਇਹਨਾਂ ਨੇ ਤੇ
0: ਹੁਣ 2026 15000 ਕਰਕੇ 30000 ਦੇ ਲਗਭਗ ਮਾਪਿਆਂ ਨੂੰ ਆਉਣ ਵਾਲੇ ਸਮੇਂ ਚ ਪੀ ਆਰ ਮਿਲ ਸਕਦੀ ਹੈ ਤੇ ਉਸ ਤੋਂ ਬਾਅਦ ਠੱਪ
1: ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ
0: ਥੈਂਕ ਯੂ ਵੈਰੀ ਮਚ ਰਾਜ ਸਾਹਿਬ ਤੇ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
2: www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मखर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
6: Asia Pacific Immigration Consulting Limited. Student visa, visitor visa, super visa, LMIE applications, family immigration, provincial nominee application, ate citizenship application which lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat hai immigration ate insurance diyan sewawan ਪ੍ਰਦਾਨ ਕਰਦੇ ਹਾਂ ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
7: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
6: 403-225-1111
5: ਫਰੋਮ ਦਾ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ ਸਾਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ ਵੈਦਰ ਯੂਅਰ ਇਨ ਕੈਲਗਰੀ ਏਅਰਡਰੀ ਚੈਸਟਰਮੀਅਰ ਕੋਕਰੇਨ or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca,
1: ਬਾਕੀ ਗੱਲਬਾਤ ਕਰਾਂਗੇ ਆਪਾਂ ਬਟ ਉਸ ਤੋਂ ਪਹਿਲਾਂ ਕੁਛ ਖਬਰਾਂ ਜਿਹੜੀਆਂ ਨੇ ਹੁਣੇ ਹੁਣੇ ਮੈਂ ਦੇਖ ਰਿਹਾ ਸੀਗਾ ਵੀ ਇੱਕ ਘੰਟਾ ਪਹਿਲਾਂ ਜਿਹੜਾ The Right Honorable Mark Carney, Prime Minister of Canada. ਇਹਨਾਂ ਨੇ ਇੱਕ ਲੈਟਰ ਜਿਹੜੀ ਰਿਲੀਜ਼ ਕੀਤੀ ਆਫਿਸ ਆਫ ਪ੍ਰਾਈਮ ਮਿਨਿਸਟਰ ਸਟੇਟਮੈਂਟ ਜਿਹੜੀ ਦਿੱਤੀ ਸੀ ਉਹਦੇ ਉੱਤੇ

ਇਹਨਾਂ ਨੇ ਨਾਲ ਦੀ ਨਾਲ ਹੀ ਉਹ ਲਿੰਕਡਇਨ ਦੇ ਉੱਤੇ ਪਾਈ ਹੈ ਕਿਉਂਕਿ ਕੁਦਰਤੀ ਮੈਂ ਲਿੰਕਡਇਨ ਚੈੱਕ ਕਰ ਰਿਹਾ ਸੀ ਆਪਣਾ। ਜੇ ਤੁਸੀਂ ਲਿੰਕਡਇਨ ਦੇ ਉੱਤੇ ਮੇਰਾ ਨੈਟਵਰਕ ਦੇਖਣਾ ਚਾਹੋ ਤੁਸੀਂ, ਆਈ ਬਲੀਵ ਵੀ 18,000 ਤੋਂ ਵੱਧ ਜਿਹੜੇ ਨੇ ਮੇਰੇ ਨੈਟਵਰਕ 'ਚ ਕਨੈਕਟਡ ਲੋਕ ਨੇ ਜਿਹਨਾਂ ਦੇ ਨਾਲ ਕਿਤੇ ਨਾ ਕਿਤੇ ਇੰਟਰੈਕਟ ਕਰਦੇ ਰਹਿੰਦੇ ਹਾਂ ਆਪਾਂ। ਸੋ 18,000 ਤੋਂ ਵੱਧ ਜਿਹੜੇ ਮੇਰੇ ਫੋਲੋਅਰ ਨੇ ਉਹਦੇ 'ਚ ਤੁਸੀਂ ਆਪਣੇ ਆਪ ਨੂੰ ਕਨੈਕਟ ਕਰਕੇ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਫੈਸ਼ਨਲ ਨੈਟਵਰਕ ਦੇ ਥਰੂ, ਨੋਟ ਓਨਲੀ ਸੋਸ਼ਲ ਮੀਡੀਆ ਨੈਟਵਰਕ ਜਿਹੜਾ ਤੁਹਾਨੂੰ ਪਤਾ ਵੀ ਡਿਫਰੈਂਟ ਹੁੰਦਾ, ਪਰ ਪ੍ਰੋਫੈਸ਼ਨਲ ਨੈਟਵਰਕ ਦੇ ਵਿੱਚ ਜਦੋਂ ਤੁਸੀਂ ਹੁੰਦੇ ਹੋ ਤੇ ਲਿਮਿਟੇਸ਼ਨ ਹੁੰਦੀਆਂ ਨੇ ਤੇ ਕਨੈਕਟੀਵਿਟੀ ਜਿਹੜੀ ਉਸ ਤਰੀਕੇ ਨਾਲ ਬਣੀ ਰਹਿੰਦੀ। ਸੋ ਮਾਰਕ ਕਰਨੀ ਸਾਹਿਬ ਵੀ ਉੱਥੇ ਲਿੰਕਡਇਨ ਦੇ ਕਨੈਕਟਿਵ 'ਚ ਨੇ ਤੇ ਉਹਦੇ 'ਚ ਜਿਹੜੀ ਇਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਵੀ ਜਿਹੜਾ ਇਹ ਵਾਲੀ US ਨੇ ਜਿਹੜੇ 50% ਟੈਰਿਫ ਲਾਏ ਨੇ ਸਿਗਨੀਫਿਕੈਂਟ ਨੰਬਰ ਆਫ ਕੈਨੇਡੀਅਨ ਗੁਡਸ ਦੇ ਉੱਤੇ। ਸੋ ਕਹਿੰਦੇ ਦਿਸ ਇਜ਼ ਅ ਲੇਟੈਸਟ ਇਨ ਸੀਰੀਜ਼ ਆਫ ਯੂਨੀਲੇਟਰਲ ਜਿਹੜਾ US ਟ੍ਰੇਡ ਐਕਸ਼ਨ ਕੀਤਾ ਗਿਆ, ਉਹਨਾਂ ਨੇ ਇੰਪੋਜ਼ ਕੀਤਾ ਸਾਡੇ ਤੇ ਟੈਰਿਫ ਡਾਇਰੈਕਟ ਵਾਇਲੇਸ਼ਨ ਹੈ ਕਹਿੰਦੇ ਕੈਨੇਡਾ US ਜਾਂ ਕੈਨੇਡਾ ਯੂਨਾਈਟਿਡ ਸਟੇਟਸ ਤੇ ਮੈਕਸੀਕੋ ਐਗਰੀਮੈਂਟ ਜਿਹਨੂੰ ਕੂਜ਼ਮਾ ਕਹਿੰਦੇ ਨੇ ਉਹਦੀ ਅਗੇਂਸਟ ਹੈ ਬਿਲਕੁਲ ਕਿ ਫਰੀ ਟ੍ਰੇਡ ਐਗਰੀਮੈਂਟ ਬਿਟਵੀਨ ਕੈਨੇਡਾ ਯੂਨਾਈਟਿਡ ਸਟੇਟਸ ਐਂਡ ਮੈਕਸੀਕੋ ਦੀ ਜਿਹੜੀ ਗੱਲਬਾਤ ਕਰਦੇ ਹਾਂ। ਦੀਸ ਇਨਕਲੂਡ ਟੈਰਿਫ ਔਨ ਦਾ ਕੈਨੇਡੀਅਨ ਆਟੋ ਸੈਕਟਰ ਇਨ ਵਾਇਲੇਸ਼ਨ ਆਫ ਕੂਜ਼ਮਾ। ਕੈਨੇਡਾ ਐਜ ਇਟਸ ਰਾਈਟ ਹੈਜ਼ ਨੀਅਰਲੀ ਮੈਚ ਦੋਜ਼ ਮੇਜਰਸ। ਸੋ ਕੈਨੇਡਾ ਨੇ ਕੋਈ ਇੱਦਾਂ ਦੀਆਂ ਚੀਜ਼ਾਂ ਨਹੀਂ ਕੀਤੀਆਂ ਜਿਹੜੀਆਂ ਇਹ ਕਰ ਰਹੇ ਨੇ ਐਜ਼ ਪਰ ਕੂਜ਼ਮਾ ਤੇ ਮੋਰ ਬ੍ਰੋਡਲੀ ਇਨ ਰਿਸਪੋਂਸ ਟੂ ਦੀਸ ਮੇਜਰਸ ਐਂਡ ਥ੍ਰੈਟਸ ਟੂ ਕੈਨੇਡੀਅਨ 70 ਪ੍ਰੋਵਿੰਸਿਸ ਟੈਰੀਟਰੀਜ਼ ਐਂਡ ਕੈਨੇਡੀਅਨ ਫਰੋਮ ਕੋਸਟ ਟੂ ਕੋਸਟ ਟੂ ਕੋਸਟ ਹੈਵ ਸਟੂਡ ਟੁਗੈਦਰ taking the necessary action to support our economy and defend our workers, farmers, businesses and families. So ਕਹਿੰਦੇ ਵੀ ਆਪਾਂ ਕੋਸਟ ਟੂ ਕੋਸਟ ਸਾਰੇ ਜਣੇ ਯੂਨਾਈਟਿਡ ਆ ਇਕੱਠੇ ਹੋ ਕੇ ਤੇ ਇਸ ਮੌਕੇ ਦੇ ਉੱਤੇ ਵਰਕਰਸ, ਫਾਰਮਰ, ਬਿਜ਼ਨਸਿਸ ਤੇ ਫੈਮਿਲੀ ਜਿਹੜੀ ਨੇ ਉਹ ਐਕਸ਼ਨ ਲਵਾਂਗੇ ਤਾਂ ਕਿ ਆਪਾਂ ਇੱਕ ਦੂਜੇ ਨੂੰ ਸਪੋਰਟ ਕਰ ਸਕੀਏ। ਰਿਕੋਗਨਾਈਜ਼ਿੰਗ ਦੈਟ ਦਾ US ਹੈਜ਼ ਬੀਨ ਟ੍ਰਾਂਸਫਰਮਿੰਗ ਆਲ ਆਫ ਆਵਰ ਟ੍ਰੇਡ ਰਿਲੇਸ਼ਨਸ਼ਿਪਸ ਇੰਕਲੂਡਿੰਗ ਦੋਸ ਕਵਰਡ ਅੰਡਰ ਕੂਜ਼ਮਾ। Over the past 18 months, Canada has made a series of detailed and comprehensive proposals to resolve this dispute and to modernize CUSMA. We stand ready to intensify those discussions in the coming weeks. So, in all circumstances, Canada will work relentlessly and take any measures necessary to build your stance at home and to support Canadian workers, farmers, businesses and families. So kind of in our circumstances which is sab kuch apna kar rahe hain hum te galbad ek hana Paris country manager ne former global wellness leader and marketing kehnde hai ki FIFA de world cup de mauke de utte jehda inhone 5,50,000 ਸੋਕਰ ਅਕਰੋਸ ਕੈਨੇਡਾ ਨੇ ਓਨਟੇਰੀਓ ਨੂੰ ਬੇਸਿਕਲੀ ਜਿਹੜੇ ਆ ਉਹ ਦਿੱਤੇ ਆ। ਸੋ ਏਅਰ ਬੀ ਐਨ ਬੀ ਵਾਲਿਆਂ ਨੇ ਸੋ ਵਿਚ ਇਜ਼ ਗੁੱਡ ਥਿੰਗ ਚਲੋ, ਪਰ ਬਾਕੀ ਸਾਰਿਆਂ ਨੂੰ ਵੀ ਦੇਣਗੇ ਆਈ ਬਲੀਵ, ਬਟ ਇਹ ਓਨਟੇਰੀਓ ਦੀ ਸੋਕਰ ਐਸੋਸੀਏਸ਼ਨ ਦਿੱਤੇ ਗਏ ਨੇ ਕਹਿ ਮੇਅਰ ਹੈਡੀ ਲੋਰੈਂ ਜਿਹੜੇ ਨੇ ਗ੍ਰੇਵ ਹਾਊਸ ਦੀ ਵੀ ਇਹ ਵਿੱਚ ਆ ਰਹੇ ਸੀਗੇ। ਸੋ ਪ੍ਰੋਗਰਾਮ ਦੇ ਵਿੱਚ ਇਹ ਮੈਂ ਸਾਰੀਆਂ ਗੱਲਾਂ ਬਾਤਾਂ ਇਸ ਕਰਕੇ ਵੀ ਕਰ ਰਿਹਾ ਕਿਉਂਕਿ ਲਿੰਕਡਇਨ ਦੇ ਉੱਤੇ ਅੱਜ ਆਪਣੀ ਸਿੰਬੋ ਇੰਜੀਨੀਅਰਿੰਗ ਜਿਹੜੀ ਨਵੀਂ ਕੰਪਨੀ ਹੈ ਸਾਡੀ ਉਹਦੀ ਇਨਫੋਰਮੇਸ਼ਨ ਵੀ ਸ਼ੇਅਰ ਕਰਤੀ ਹੈ ਤੇ ਉਸ ਇਨਫੋਰਮੇਸ਼ਨ ਦੇ ਵਿੱਚ ਇਹ ਹੈ ਕਿ ਵੀ ਜਿਹੜੀਆਂ ਜਿਹੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਸਿੰਬੋ ਇੰਜੀਨੀਅਰਿੰਗ ਜਿਹੜੀ ਇਹ ਬੈਕ ਕੀਤੀ ਜਾ ਰਹੀ ਹੈ ਸਿੰਬੋ ਦੀ ਸਾਡੀ ਜਿਹੜੀ ਹੈ ਉਹ ਮਸ਼ੀਨਿੰਗ ਵੱਲੋਂ ਤੇ ਇਹਦੇ ਚ ਜੇ ਵੱਡੀ ਵੱਡੀ ਮੋਟੀ ਮੋਟੀ ਗੱਲ ਕਰੀਏ ਤੇ ਕਿਉਂਕਿ ਆਇਲ ਐਂਡ ਗੈਸ ਦੇ ਪ੍ਰੋਡਕਟ ਜਿਹੜੇ ਨੇ ਜਾਂ ਇਹ ਡਾਟਾ ਸੈਂਟਰ ਜਾਂ ਹਿਊਮਨੋਇਡ ਰੋਬੋਟਸ ਜਿਹੜੇ ਹੁੰਦੇ ਨੇ ਕਿਉਂਕਿ ਫਿਊਚਰ ਦੀ ਮੈਨੂਫੈਕਚਰਿੰਗ ਜਿਹੜੀ ਆਲਰੇਡੀ ਹੋ ਰਹੀ ਹੈ ਤੇ ਇੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਇਹਦੇ ਨਾਲ ਰਿਲੇਟਡ ਕੋਈ ਪ੍ਰੋਡਕਟ ਚਾਹੀਦੇ ਹੋਣ ਤੇ ਤੁਸੀਂ ਸਿੰਬੋ ਇੰਜੀਨੀਅਰਿੰਗ ਟਿੰਕ ਜਿਹੜੀ ਸਾਡੀ ਵੈਬਸਾਈਟ ਹੈ ਸਿੰਬੋ ਇੰਜੀਨੀਅਰਿੰਗ .ca ਤੇ ਵਿਜਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਤੇ ਗਰਾਊਂਡ ਬ੍ਰੇਕਿੰਗ ਜਿਹੜੀ ਹੈ ਇਹ ਪ੍ਰੋਸੈਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬੇਸਿਕਲੀ ਤੇ ਰਿਐਲਿਟੀ ਦੇ ਵਿੱਚ ਪ੍ਰੋਸੈਸ਼ਨ ਦਾ ਕੰਮ ਜਿਹੜਾ ਉਹ ਆ ਚੁੱਕਿਆ ਤੇ ਸੋ ਥੋੜਾ ਜਿਹਾ ਹੋਰ ਇਹਦੇ ਚ ਅੱਗੇ ਵਧੀਏ ਤੇ ਓਇਲ ਐਂਡ ਗੈਸ ਇੰਡਸਟਰੀ ਦੇ ਨਾਲ ਨਾਲ ਲਿਕੁਇਡ ਕੂਲਿੰਗ ਕਨੈਕਟਰਸ ਹੋ ਗਏ ਜਾਂ AI ਸਰਵਿਸ ਨੇ, ਐਰੋਸਪੇਸ ਪਾਰਟਸ ਹੋ ਗਏ, ਨਿਊ ਐਨਰਜੀ ਵਹੀਕਲਸ ਜਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਟਸ ਨੇ ਇਹ ਸਾਡੀ ਜਿਹੜੀ ਇਨੋਵੇਸ਼ਨ ਦੀ ਟੀਮ ਹੈ ਬੇਸਿਕਲੀ ਉਹ ਧਿਆਨ ਰੱਖਦੀ ਹੈ

0: ਕਿ ਕਿਸ ਤਰੀਕੇ ਨਾਲ ਜਿਹੜਾ ਹੈ ਰੈਪਿਡ ਪ੍ਰੋਟੋਟਾਈਪਿੰਗ, ਜੇ ਕਿਸੇ ਵੀ ਤਰ੍ਹਾਂ ਦਾ ਕੋਈ ਪਾਰਟ ਤੁਹਾਨੂੰ ਚਾਹੀਦਾ ਤੇ ਉਹਨੂੰ ਬਣਾਇਆ ਜਾ ਸਕਦਾ ਹੈ। ਤੇ ਇੰਜੀਨੀਅਰਿੰਗ ਜਿਹੜੀ ਉਹ ਡਿਜ਼ਾਈਨ ਇੰਜੀਨੀਅਰਿੰਗ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਹੁੰਦੀ ਹੈ, ਬਟ ਮੈਨੂਫੈਕਚਰਿੰਗ ਜਿਹੜੀ ਉਹ ਚਾਈਨਾ ਦੇ ਵਿੱਚ ਹੋਏਗੀ। ਉੱਥੇ ਤੁਹਾਨੂੰ ਪ੍ਰੋਡਕਟ ਜਿਹੜਾ ਉਹ ਕੁਇਕਲੀ ਬਣ ਕੇ ਆ ਜਾਏਗਾ, ਕਿਉਂਕਿ ਉਸ ਲੈਵਲ ਦੀ ਮੈਨੂਫੈਕਚਰਿੰਗ ਜਿਹੜੀ ਉੱਥੇ ਕੈਨੇਡਾ ਦੇ ਵਿੱਚ ਹਾਲੇ ਨਹੀਂ ਹੁੰਦੀ, ਜਿਸ ਲੈਵਲ ਦੀ ਮਸ਼ੀਨਾਂ ਤੇ ਵਧੀਆ ਕੰਮ ਜਿਹੜਾ ਉੱਥੇ ਕੀਤਾ ਜਾਂਦਾ। ਦੈਟਸ ਵਾਈ ਜਿਹੜੀ ਇਹ ਕੰਪਨੀ ਹੈ ਸਿੰਬੋ, ਇਹ ਵਧੀਆ ਵਧੀਆ ਬ੍ਰਾਂਡਸ ਜਿਨ੍ਹਾਂ ਦਾ ਤੁਸੀਂ ਥੋੜਾ ਜਿਹਾ ਜ਼ਿਕਰ ਲੈਣਾ ਕਰਨਾ ਚਾਹਾਂਗਾ, ਨਵੀਡੀਆ, ਐਨਵੀਡੀਆ ਜਿਹਨੂੰ ਕਹਿੰਦੇ, ਨਵੀਡੀਆ ਵੀ ਕਹਿਣ ਦਿੰਦੇ ਲੋਕੀ, ਬਟ ਐਨਵੀਡੀਆ ਜਿਹੜਾ ਜੀ ਤੁਸੀਂ ਸੁਣਿਆ ਹੈਗਾ ਇੱਕ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਰਾਈਨੋ ਹੈ। ਤੇ ਇਹਦੇ ਨਾਲ ਨਾਲ ਬੀ ਐਮ ਡਬਲਿਊ ਕਾਰਾਂ ਜਿਹੜੀਆਂ ਨੇ ਜੀ, ਬੀ ਐਮ ਡਬਲਿਊ ਵਾਲੇ ਕੈਟਰਪਿਲਰ, ਤੁਸੀਂ ਇਹ ਵੀ ਨਾਂ ਸੁਣਿਆ ਹੈਗਾ, ਏ ਬੀ ਬੀ, ਐਜੀਲੈਂਟ, ਤੇ ਬੀ ਵਾਈ ਡੀ ਜਿਹੜੀ ਨਵੀਆਂ ਇਲੈਕਟ੍ਰੋਨਿਕਸ ਈ ਵੀ ਵਹੀਕਲ ਜਿਹੜੇ ਨੇ ਕੈਨੇਡਾ ਚ ਆ ਰਹੇ ਨੇ। ਸੋ ਇਹਨਾਂ ਦੇ ਪਾਰਟ ਜਿਹੜੇ ਨੇ ਇਸ ਸਿੰਬੋ ਮੈਨੂਫੈਕਚਰਿੰਗ ਦੇ ਅੰਡਰ ਬਣਦੇ ਆ। ਤੇ ਇਹ ਸਿਰਫ ਕੁਛ ਇੱਕ ਕਾਇੰਟ ਦੇ ਨਾਂ ਨੇ, ਇਸ ਤੋਂ ਇਲਾਵਾ ਹੋਰ ਵੀ ਕਈ ਐਸੇ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੰਪਨੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ, ਤੇ ਹੁਣ ਇਹ ਸਾਡੀ ਬੈਕਿੰਗ ਕਰ ਰਹੇ ਨੇ, ਕਿਉਂਕਿ ਸਾਡੀ ਇੰਜੀਨੀਅਰਿੰਗ ਕੰਪਨੀ ਜਿਹੜੀ ਉੱਥੇ ਲੋਕਲ ਹੈ, ਉਹਨੂੰ ਇਹ ਬੈਕ ਕਰਨਗੇ। ਹੋਰ ਜਾਣਕਾਰੀ ਤੁਸੀਂ ਸਿੰਬੋ ਇੰਜੀਨੀਅਰਿੰਗ .ca ਤੇ ਵਿਜ਼ਿਟ ਕਰਕੇ ਲੈ ਸਕਦੇ ਹੋ। ਸੋ ਇਹ ਤੇ ਓਵਰਆਲ ਜਿਹੜੀ ਸਾਡੀ ਗੱਲਬਾਤ ਹੋ ਗਈ ਇਸ ਪ੍ਰੋਡਕਟ ਦੇ ਰਿਲੇਟਡ, ਤੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਸੇਵਾ ਦੇਣ ਨਾਲ ਜੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਤੇ ਮੇਰੇ ਨਾਲ 403-400-0203 ਤੇ ਸੰਪਰਕ ਕਰ ਸਕਦੇ ਹੋ ਤੇ ਆਪਣੀ ਗੱਲਬਾਤ ਜਿਹੜੀ ਕਰ ਸਕਦੇ ਹੋ। ਖ਼ਬਰਾਂ ਜਿਹੜੀਆਂ ਹਾਲੇ ਕਾਫੀ ਸੀਗੀਆਂ, ਕਾਂਗਰਸ ਪਾਰਟੀ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਉੱਥੇ ਲਾਠੀਚਾਰਜ ਕਾਫੀ ਚੱਲ ਰਿਹਾ, ਤੇ ਲੋਕੀ ਫਿਰ ਵੀ ਵੱਧ ਤੋਂ ਵੱਧ ਕਹਿੰਦੇ ਐਡਾ ਵੱਡਾ ਅੰਦੋਲਨ ਕਦੀ ਨਹੀਂ ਹੋਇਆ, ਪਹਿਲੀ ਵਾਰੀ ਹੁਣ ਜੰਤਰ ਮੰਤਰ ਜਿਵੇਂ ਉਹ ਪਿੱਛੇ ਹੋ ਰਹੇ ਨੇ ਉਵੇਂ ਲੋਕੀ ਜਿਹੜੇ ਨੇ ਹੁਣ ਜੰਗ ਲੋਕੀ ਜਿਹੜੇ ਨੇ ਬਾਹਰ ਆਉਣਾ ਸ਼ੁਰੂ ਹੋ ਗਿਆ। ਸੋ ਵਿਚ ਇਜ਼ ਗੁੱਡ ਥਿੰਗ ਕਿ ਵੀ ਅੰਦੋਲਨ ਤੇ ਕਿਤੇ ਵੀ ਹੋਵੇ ਤੇ ਲੋਕਾਂ ਨੂੰ ਨਾਲ ਹੀ ਵਧੀਆ ਲੱਗਦਾ, ਅੰਦੋਲਨ ਵਧੀਆ ਹੁੰਦੇ ਆ ਕਿਉਂਕਿ ਜਦੋਂ ਚੰਗੇ ਕੰਮ ਵਾਸਤੇ ਕੀਤੇ ਜਾਂਦੇ ਨੇ ਮੋਸਟਲੀ। ਦੂਜੇ ਪਾਸੇ ਓਨਟੈਰੀਓ ਦੇ ਫੋਰਡ ਨੇ ਕ੍ਰਿਟੀਸਾਈਜ਼ ਕੀਤਾ ਟਰੰਪ ਨੂੰ, ਕਹਿੰਦੇ ਵੀ ਇਹਨਾਂ ਨੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਜਿਹੜੀ ਆਫਰ ਨਹੀਂ ਕੀਤੀ ਵਾਇਲਡ ਫਾਇਰ ਦੇ ਵਿੱਚ, ਤੇ ਹੁਣ ਸਾਡੇ ਉੱਤੇ ਜਿਹੜਾ ਇਲਜ਼ਾਮ ਲਾ ਰਹੇ ਹੈ ਤੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਟੈਕਸਿਸ ਜਿਹੜੇ ਨੇ ਹੋਰ ਠੋਕੇ ਜਾ ਰਹੇ ਨੇ। ਇੱਕ ਬਹੁਤ ਮੰਦਭਾਗੀ ਖ਼ਬਰ ਜਿਹੜੀ ਸੀ ਐਫ ਐਲ ਦੇ ਪਲੇਅਰ ਜਿਹਦੀ ਮੌਤ ਹੋ ਗਈ ਹੈ, ਐਸ ਯੂ ਵੀ ਜਿਹੜੀ ਹੈ ਕਹਿੰਦੇ ਵੀ ਰੋਂਗ ਵੇ ਤੇ ਡਰਾਈਵਿੰਗ ਲੈ ਗਿਆ, ਅਲਕੋਹਲ ਤੇ ਕੈਨਬੀਜ ਕੀਤੀ ਹੋ ਸਕਦੀ, ਜਿਹਦੇ ਕਰਕੇ ਇਹਨੂੰ ਕੁਛ ਪਤਾ ਨਹੀਂ ਲੱਗਾ। ਪਲੇਅਰ ਨੂੰ ਸਾਈਡ ਦੇ ਦਿੱਤੇ ਨੇ ਤੇ ਦੂਜੇ ਪਾਸੋਂ ਜਿਹੜਾ ਡਰਾਈਵਰ ਆ ਰਿਹਾ ਸੀ ਉਹਦੇ ਨਾਲ ਐਕਸੀਡੈਂਟ ਦੇ ਵਿੱਚ ਸੈਂਟਰਲ ਕਰੈਸ਼ ਆ, ਦੋਨੋਂ ਜਿਹੜੇ ਬੰਦੇ ਨੇ ਉਹ ਮਾਰੇ ਗਏ। ਸੋ ਇਹ ਰਫ ਨੈਕ ਦਾ ਜਿਹੜਾ ਸਸਕੈਚੁਅਨ ਦੇ ਵਿੱਚ ਐਕਸੀਡੈਂਟ ਹੋਇਆ, ਰਫ ਰਾਈਡਰ ਨਾਂ ਦੀ ਜਿਹੜੀ ਟੀਮ ਐਨ ਐਫ ਐਲ ਦੀ ਉਹਦੇ ਕੈਪਟਨ ਸੀਗੇ ਜੇਰਨ ਡਲਕੇ, ਤੇ ਹੁਣੇ ਹੁਣੇ ਇਹਨਾਂ ਨੂੰ ਮੈਚ ਜਿਤਾਇਆ ਸੀ ਪਿੱਛੇ ਥੋੜੇ ਦਿਨ ਪਹਿਲਾਂ। 30 ਸਾਲਾਂ ਉਮਰ ਦੇ ਸੀਗੇ, ਹਾਈਵੇ 11 ਦੇ ਉੱਤੇ ਇਹਨਾਂ ਨੇ ਐਕਸੀਡੈਂਟ ਕੀਤਾ 9 ਵਜੇ ਸ਼ਾਮ ਦੇ ਸ਼ਨੀਵਾਰ ਨੂੰ ਜਿਹੜਾ ਇਹ ਕ੍ਰੈਸ਼ ਦੱਸਿਆ ਜਾ ਰਿਹਾ, ਤੇ ਉਹਦੇ ਨਾਲ ਇਹਨਾਂ ਦੀ ਮੌਤ ਵੀ ਗਈ। ਤੇ ਦੂਜੇ ਪਾਸੇ ਜਿਹੜਾ ਲੈਫਟ ਸਾਈਡ ਤੇ ਆ ਬਿਸ਼ਮਾ ਰਾਜੇ ਗੁਰੂ ਜਿਹੜਾ ਇਹਦੀ ਰਾਈਟ ਸਾਈਡ ਦੇ ਉੱਤੇ ਇਹ ਮੁੰਡਾ ਨਾਲ ਇਹਦੀ ਵੀ ਡੈਥ ਜਿਹੜੀ ਉਹ ਦਰਨੀ ਹੋ ਗਈ। ਸੋ ਡਬਲ ਡਬਲ ਜਿਹਨੂੰ ਕਹਿੰਦੇ ਨੁਕਸਾਨ ਹੋ ਗਿਆ ਜੀ, ਇੱਕ ਤੇ ਪਲੇਅਰ ਮਾਰਿਆ ਗਿਆ ਏਦਾਂ ਵਧੀਆ ਪਲੇਅਰ ਸੀਗਾ, ਤੇ ਦੂਜੇ ਪਾਸੇ ਜਿਹੜੇ ਇਹ ਇੰਡੀਅਨ ਕਮਿਊਨਿਟੀ ਜਾਂ ਸ਼੍ਰੀਲੰਕਨ ਜਿਹੜੇ ਵੀ ਆਪਣੇ ਹਨ ਕੋਈ ਸਾਊਥ ਏਸ਼ੀਅਨ ਭਾਈਚਾਰੇ ਤੋਂ ਭੀਸ਼ਮਾ ਰਾਜੇ ਗੁਰੂ ਜਿਹੜੇ ਇਹਨਾਂ ਦੀ ਡੈਥ ਹੋ ਗਈ। ਸੋ ਇਹ ਪ੍ਰੋਗਰਾਮ ਦਾ ਅੱਜ ਦਾ ਸਮਾਂ ਜਿਹੜਾ ਇਹ ਸਮਾਪਤੀ ਵਾਲੇ ਪਾਸੇ ਪਹੁੰਚ ਚੁੱਕਿਆ। ਆਈ ਹੋਪ ਤੁਸੀਂ ਅੱਜ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਪਸੰਦ ਕੀਤੀਆਂ ਹੋਣਗੀਆਂ, ਤੇ ਪ੍ਰੋਗਰਾਮ ਚ ਅੱਗੇ ਵਧਣੇ ਆ ਤੇ ਨਾਲ ਦੀ ਨਾਲ ਹੀ ਮੈਨੂੰ ਲੱਗਦਾ ਵੀ ਕੁਛ ਚੇਂਜਿਸ ਜਿਹੜੀਆਂ ਨੇ ਉਹ ਹੋ ਜਾਣਗੀਆਂ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ। ਵੰਸ ਅਗੇਨ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਸੋ ਕੱਲ੍ਹ ਨੂੰ ਫਿਰ ਮਿਲਾਂਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ। ਅੱਜ ਦਾ ਪ੍ਰੋਗਰਾਮ
1: ਮੌਸਮ ਵਿਭਾਗ ਨੇ ਅੱਜ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਤੋਂ ਲੈ ਕੇ 22 ਜੁਲਾਈ ਤੱਕ ਇਸੇ ਤਰ੍ਹਾਂ ਦਾ ਮੌਸਮ ਰਹੇਗਾ। ਅੱਜ ਤੜਕੇ ਚੰਡੀਗੜ੍ਹ, ਮੋਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਦੇ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਖ਼ਬਰ ਮਿਲੀ ਹੈ। ਕੱਲ ਵੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਤੜਕੇ ਹਲਕੀ ਬੂੰਦਾਬਾਂਦੀ ਹੋਈ, ਪਰ ਪੂਰਾ ਦਿਨ ਮੌਸਮ ਸਾਫ਼ ਰਿਹਾ। ਮੋਹਾਲੀ ਦੇ ਵਿੱਚ ਏਅਰਪੋਰਟ ਰੋਡ ਤੇ ਮਾੜਾ ਮੋਟਾ ਮੀਂਹ ਪੈਣ ਦੀ ਖ਼ਬਰ ਮਿਲੀ ਹੈ। ਬਠਿੰਡਾ ਏਅਰਪੋਰਟ ਦਾ ਇਲਾਕਾ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ

0: ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ

0: ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਨਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
0: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
4: ਦੋਸਤੋ ਇੱਕ ਵਾਰ ਫਿਰ ਸੇ ਸਵਾਗਤ ਹਮਾਰੇ ਪ੍ਰੋਗਰਾਮ ਆਪਕੀ ਆਵਾਜ਼ ਮੇ ਆਪ ਸੁਣ ਰਹੇ ਹੈ ਰੇਡੀਓ ਸੁਰਸੰਗਮ ਓਨਲੀ ਔਨ 94.7 FM ਪਰ ਅੱਜ ਹਮਾਰੇ ਸਾਥ ਇੱਕ ਔਰ ਜਾਨੀ ਮਾਨੀ ਸ਼ਖਸੀਅਤ ਜੁੜੇ ਹੈ ਕੈਲਗਰੀ ਸੇ ਜੋ ਆਪਕੇ ਲਈ ਬਹੁਤ ਅਮੇਜ਼ਿੰਗ ਪ੍ਰੋਗਰਾਮਸ ਲੈ ਕੇ ਆਤੇ ਹੈ ਪੂਰੇ ਕੈਲਗਰੀ ਵਾਸੀਓਂ ਕੇ ਲਈ ਔਰ ਹਮੇ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੀਏ ਐਸੇ ਟੀਮ ਕਾ ਐਸੇ ਲੋਗੋਂ ਕਾ ਜੋ ਹਮਾਰੇ ਲਈ ਕੁਛ ਐਸੇ ਪ੍ਰੋਗਰਾਮਸ ਲੈ ਕੇ ਆਤੇ ਹੈ ਜਿਨਕੋ ਹਮ ਤਾ ਜ਼ਿੰਦਗੀ ਯਾਦ ਰੱਖਤੇ ਹੈ ਤੋ ਇੱਕ ਐਸਾ ਹੀ ਪ੍ਰੋਗਰਾਮ ਲੈ ਕੇ ਆ ਰਹੇ ਹੈ ਹਮਾਰੇ ਆਪਣੇ ਰਾਕੇਸ਼ ਜਸਵਾਲ ਜੀ ਜੋ ਕਿ ਹੈ ਨੀਰਜ ਸ਼੍ਰੀਧਰ ਲਾਈਵ ਇਨ ਕੈਲਗਰੀ ਜੋ ਲੋਕ ਅਬ ਮੈਂ ਆਪਣੀ ਉਮਰ ਤੋਂ ਬਤਾ ਹੀ ਸਕਤਾ ਹੂੰ ਆਪਕੋ 54 ਲੇਕਿਨ ਜਬ ਮੈਂ ਕਾਲਜ ਮੇਂ ਥਾ 90s ਮੇਂ ਤੋ ਬੰਬੇ ਵਾਈਕਿੰਗ ਵਾਸ ਅ ਸੁਪਰ ਹਿੱਟ ਗਰੁੱਪ ਔਰ ਤਬ ਸੇ ਯੇ ਏਕ ਗਰੁੱਪ ਹੈ ਜੋ ਅਭੀ ਤੱਕ ਆਪਣੇ ਜੋ ਉਨਕੀ ਲਾਈਮਲਾਈਟ ਹੈ ਵੋ ਵੈਸੀ ਕੀ ਵੈਸੀ ਹੈ ਔਰ ਜੋ ਲੋਕ 90s ਮੇਂ ਮਿਊਜ਼ਿਕ ਕੋ ਫਾਲੋ ਕਰਤੇ ਥੇ ਵੋ ਕਭੀ ਵੀ ਬੰਬੇ ਵਾਈਕਿੰਗ ਕੋ ਨਹੀਂ ਭੁੱਲ ਸਕਤੇ ਤੋ ਵੋ ਆ ਰਹੇ ਹੈ ਕੈਲਗਰੀ ਕੇ ਅੰਦਰ ਲਾਈਵ ਇਨ ਕੈਲਗਰੀ ਐਟ ਡੇਰਾ ਬੈਂਕੁਇਟ ਹਾਲ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ

0: ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ, ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।

0: ਦਾ ਵੀ ਇਸ ਵੇਲੇ ਰੌਲਾ ਹੈ। ਰੌਲਾ ਬਲਕਿ ਤੇ ਹੁੰਦਾ ਅੰਦਰ ਚਲੋ ਸੈਸ਼ਨ ਦੇ ਵਿੱਚ ਪੈਂਦਾ ਹੈ, ਪਰ ਨਾਲ ਕਾਕਰੋਚ ਪਾਰਟੀ ਦੀ ਵੀ ਬੜੀ ਚਰਚਾ ਹੈ ਜੀ। ਉਹ ਸਰਗਰਮ ਨੇ, ਸੋਨਮ ਵਾਂਗਚੁੱਕ ਨੂੰ ਉੱਥੋਂ ਚੁੱਕੇ ਜਾਣ ਦੇ ਬਾਅਦ ਵੀ ਇਹ ਸਾਰਾ ਕੁਛ ਕਿਵੇਂ ਹੋ ਰਿਹਾ, ਕੀ ਹੋ ਰਿਹਾ ਜੀ, ਇਹਦੇ ਬਾਰੇ ਸਾਨੂੰ ਸਾਰਾ ਦੱਸੋ
1: ਕੁਲਦੀਪ ਜੀ। ਪਹਿਲਾਂ ਤਾਂ ਮੈਂ ਪਾਰਲੀਮੈਂਟ ਸੈਸ਼ਨ ਦੀ ਗੱਲ ਕਰਦਿਆਂ, ਅੰਦਰ ਰੌਲਾ ਇਸ ਗੱਲ ਤੇ ਬਹੁਤ ਜ਼ਿਆਦਾ ਪਿਆ ਕਿ ਰਾਮ ਮੰਦਿਰ ਦੇ ਚੜਾਵਾ ਚੋਰੀ ਕਰਨ ਵਾਲੇ ਬੰਦੇ, ਉਹ ਸਾਰਾ ਟਰੱਸਟ ਉਹਦੇ ਅਸਲੀ ਕਰਤਾ ਧਰਤਾ ਤੇ ਪ੍ਰਧਾਨ ਮੰਤਰੀ ਜੀ ਖੁਦ ਨੇ, ਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਿਉਂ ਨੀ ਕੀਤੀ ਜਾ ਰਹੀ, ਇਸ ਮੁੱਦੇ ਤੇ ਕਾਫੀ ਜ਼ਿਆਦਾ ਖੱਪ ਪਈ। ਵਿਰੋਧੀ ਧਿਰਾਂ ਨੇ ਮੁੜ ਮੁੜ ਕੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ, ਕਰਦੀਆਂ ਹੁੰਦੀਆਂ। ਇਹਦੇ ਨਾਲ ਜੁੜ ਕੇ ਵਿਦੇਸ਼ੀ ਸੰਬੰਧਾਂ ਦੇ ਮੁੱਦੇ ਤੇ ਵੀ ਰੌਲਾ ਪਿਆ। ਇਹ ਵੀ ਹੈ ਕਿ ਇੱਥੇ ਜਿਹੜੀ ਆਰਥਿਕਤਾ ਕਮਜ਼ੋਰ ਹੋਈ ਜਾਂਦੀ ਹੈ ਤੇ ਬਾਹਰ ਵਿਖਾਵਾ ਕਰਨ ਲਈ ਤੁਸੀਂ ਕੀ ਕਰਦੇ ਹੋ, ਕਈ ਕਿਸਮ ਦੇ ਮੁੱਦੇ ਜੁੜ ਗਏ। ਉਹਨਾਂ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਅੰਦਰ ਚੱਲਣੀ ਸੀ, ਮੁੜ ਮੁੜ ਵਾਕਆਊਟ ਹੋਏ, ਕੰਮ ਰੁਕੇ, ਇਹ ਤਾਂ ਗੱਲ ਹੋਈ ਆਪਣੇ ਥਾਂ ਤੇ। ਦੂਸਰੀ ਗੱਲ ਜਿਹੜੀ ਆ ਉਹ ਇਹ ਕਿ ਐਨ ਇਸੇ ਮੌਕੇ ਤੇ ਬਾਹਰ ਜਿਹੜੇ ਜੰਤਰ ਮੰਤਰ ਤੇ ਬੈਠੇ ਸੀ ਕਾਕਰੋਚ ਜਨਤਾ ਪਾਰਟੀ ਵਾਲੇ, ਉਹਨਾਂ ਨੇ ਕੱਲ ਮੁਜ਼ਾਹਰਾ ਕੀਤਾ। ਉਹਨਾਂ ਦਾ ਇੱਕ ਲੀਡਰ ਸੋਨਮ ਵਾਂਗਚੁੱਕ, ਉਹ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਅਸਲ ਚ ਮਰਨ ਵਰਤੇ, ਕਹਿੰਦਾ ਮੈਂ ਬੈਠਾ, ਸਿਹਤ ਉਹਦੀ ਬਹੁਤ ਕਮਜ਼ੋਰ ਹੋ ਗਈ। ਅੱਜ ਦੋ ਦਿਨ ਪਹਿਲਾਂ ਉਹਨੂੰ ਪੁਲਿਸ ਫੜ ਕੇ ਲੈ ਗਏ ਆ, ਲਿਜਾ ਕੇ ਹਸਪਤਾਲ ਦਾਖਲ ਕਰਾਤਾ, ਕਹਿੰਦੇ ਵੀ ਇਹਦੀ ਜਾਨ ਬਚਾਉਣੀ ਹੈ। ਉਹ ਕਹਿੰਦਾ ਮੇਰਾ ਵਰਤ ਨਹੀਂ ਤੁਸੀਂ ਤੋੜ ਸਕਦੇ, ਕਿਉਂਕਿ ਵਰਤ ਤੋੜਨਾ ਅਨਐਥੀਕਲ ਆ ਸਾਰੀ ਦੁਨੀਆਂ ਦੇ ਵਿੱਚ। ਜੇ ਕੋਈ ਸ਼ਾਂਤਮਈ ਵਰਤ ਰੱਖਦਾ ਤੇ ਉਸ ਵਰਤ ਨੂੰ ਤੁੜਵਾਇਆ ਨਹੀਂ ਜਾਂਦਾ, ਤੇ ਜੇ ਦਵਾਈਆਂ ਦੇ ਕੇ ਤੇ ਵਰਤ ਤੁੜਵਾਉਣ ਦਾ ਯਤਨ ਕੀਤਾ ਗਿਆ। ਤੇ ਉਹਨੇ ਆਖਿਆ ਮੈਂ ਇਹਦਾ ਵਿਰੋਧ ਕਰੂੰਗਾ, ਉਹਦੀ ਘਰਵਾਲੀ ਵੀ ਚਲੀ ਗਈ ਹੈ ਸੁਪਰੀਮ ਕੋਰਟ ਚ, ਉਹਨੇ ਵਰਤ ਰੱਖਿਆ ਤੇ ਰਹਿਣ ਦੇਣ, ਤੁਸੀਂ ਉਹਨੂੰ ਟੀਕੇ ਲਾ ਕੇ ਬਚਾਉਣ ਦਾ ਯਤਨ ਨਾ ਕਰਿਓ, ਅਸੀਂ ਇਹਦੇ ਖਿਲਾਫ਼ ਹਾਂ। ਹੁਣ ਜੋ ਕਰਨਗੇ ਤੇ ਕੀ ਕਰਨਗੇ ਮੈਨੂੰ ਨੀ ਪਤਾ, ਸਰਕਾਰਾਂ ਕਰਨ ਤੇ ਹੁਣ ਤੇ ਕੀ ਨੀ ਕਰ ਸਕਦੀਆਂ। ਮਣੀਪੁਰ ਦੇ ਵਿੱਚ ਕੁੜੀ ਰੋਮ ਸ਼ਰਮੀਲਾ ਸੀ, ਜਿਹਦੀਆਂ ਅੱਖਾਂ ਸਾਹਮਣੇ 10-12 ਬੰਦੇ ਆਰਮੀ ਨੇ ਮਾਰਤੇ ਸੀ, ਉਹਨੇ ਆਰਮੀ ਦੀਆਂ ਵਧੀਕੀਆਂ ਦਾ ਉਹਦੇ ਜੁਰਮ ਦਾ ਵਿਰੋਧ ਕਰਨ ਵਾਸਤੇ ਮਰਨ ਵਰਤ ਰੱਖ ਲਿਆ, ਭੁੱਖ ਹੜਤਾਲ ਕਰਤੀ। ਉਹ ਕਈ ਸਾਲਾਂ ਤੱਕ ਉਹਦੀ ਭੁੱਖ ਹੜਤਾਲ ਚੱਲਦੀ ਰਹੀ, ਸਰਕਾਰ ਨੇ ਉਹਦੇ ਨੱਕ ਨੂੰ ਵੀ ਟੂਟੀਆਂ ਲਾਈਆਂ ਸੀ, ਹੱਥ ਉਹਦੇ ਬੰਨ ਕੇ ਰੱਖਦੇ ਸੀ ਤਾਂ ਕਿ ਟੂਟੀਆਂ ਖਿੱਚ ਨਾ ਦੇਵੇ, ਸਿਰਫ ਬਾਥਰੂਮ ਵਗੈਰਾ ਜਾਣ ਲੱਗਿਆਂ ਖੋਲਦੇ ਸੀ। ਉਹਨਾਂ ਟੂਟੀਆਂ ਥਣੀ ਖੁਰਾਕ ਉਹਨੂੰ ਦੇਈ ਜਾਂਦੇ ਸੀ, ਜਿਉਂਦੀ ਰੱਖਦੇ ਸੀ, ਬੋਲਣ ਚੱਲਣ ਲੱਗਿਆਂ ਵੀ ਉਹਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ। ਅਖੀਰ ਜਦੋਂ ਆਮ ਆਦਮੀ ਪਾਰਟੀ ਆਈ, ਇਹਨਾਂ ਨੇ ਉਹਨੂੰ ਅਪੀਲ ਕੀਤੀ ਕਿ ਤੂੰ ਇਹ ਟੂਟੀਆਂ ਛੱਡ ਦੇ, ਆਪਣੀ ਭੁੱਖ ਹੜਤਾਲ ਇੱਕ ਵਾਰੀ ਛੱਡ ਕੇ ਤੇ ਲੋਕਾਂ ਚ ਜਾ ਕੇ ਚੋਣ ਲੜ। ਉਹ ਵਿਚਾਰੀ ਚੋਣ ਲੜ ਬੈਠੀ, ਜਿਹੜੇ ਲੋਕ ਪਹਿਲਾਂ ਉਹਦੇ ਨਾਲ ਹਮਦਰਦੀਆਂ ਬਹੁਤ ਰੱਖਦੇ ਸੀ, ਉਹ ਰਾਤੋ ਰਾਤੀ ਉਹਦੇ ਖਿਲਾਫ਼ ਹੋ ਗਏ ਕਿ ਜੇ ਇੰਨਾ ਚਿਰ ਵਰਤ ਰੱਖਿਆ ਸੀ, ਕਈ ਸਾਲਾਂ ਤੱਕ ਉਹ ਵਰਤ ਰੱਖੀ ਬੈਠੀ ਰਹੀ, ਸਰਕਾਰ ਬਦੋ ਬਦੀ ਨੱਕ ਰਾਹੀਂ ਜਾਂ ਮੂੰਹ ਰਾਹੀਂ ਉਹਦੇ ਖੁਰਾਕ ਦਿੰਦੀ ਸੀ ਤੇ ਉਹਨੂੰ ਬਚਾਈ ਜਾਂਦੀ ਸੀ। ਉਹ ਲੋਕ ਜੇ ਇੰਨਾ ਚਿਰ ਵਰਤ ਰੱਖਿਆ ਸੀ ਤੇ ਹੁਣ ਵੀ ਰੱਖੀ ਜਾਂਦੀ, ਛੱਡਿਆ ਕਿਉਂ, ਵੋਟਾਂ ਨੀ ਪਾਈਆਂ ਲੋਕਾਂ ਨੇ, ਲੋਕੀ ਵੀ ਕਿੰਨੀ ਕੁ ਕਦਰ ਕਰਦੇ ਆ। ਇਹ ਹੁਣ ਬੰਦਾ ਪੁਲਿਸ ਕਸਟਡੀ ਚ ਆ, ਉਹ ਕਹਿੰਦੇ ਆ ਕਿ ਉੱਥੇ ਉਹ ਖੁਰਾਕ ਦੇਣ ਦਾ ਯਤਨ ਕੀਤਾ ਜਾ ਰਿਹਾ, ਪਰ ਅਜੇ ਤੱਕ ਉਹ ਅੜਿਆ, ਉਹਨੇ ਖੁਰਾਕ ਨਹੀਂ ਲਈ। ਕੱਲ ਇਹਨਾਂ ਨੇ ਮੁਜ਼ਾਹਰਾ ਕੀਤਾ ਪਾਰਲੀਮੈਂਟ ਵੱਲ, ਉਹਨੇ ਆਖਿਆ ਸੀ ਮੈਂ ਮੁਜ਼ਾਹਰੇ ਸ਼ਾਮਿਲ ਹੋਊਗਾ, ਉਹਨੂੰ ਤਾਂ ਪੁਲਿਸ ਫੜ ਕੇ ਲੈ ਗਈ, ਬਾਕੀ ਉਹਦੇ ਸਾਥੀਆਂ ਨੇ ਮੁਜ਼ਾਹਰਾ ਪੂਰੇ ਜ਼ੋਰ ਨਾਲ ਕੀਤਾ। ਤੇ ਉਸ ਜ਼ੋਰਦਾਰ ਮੁਜ਼ਾਹਰੇ ਤੋਂ ਬਾਅਦ ਫਿਰ ਲਾਠੀਚਾਰਜ ਵੀ ਹੋਇਆ, ਔਰ ਕੱਲ ਬਹੁਤ ਸਖ਼ਤ ਲਾਠੀਚਾਰਜ ਅਸੀਂ ਵੇਖਿਆ, ਪੁਲਿਸ ਤੇ CSP ਇਸ ਤਰ੍ਹਾਂ ਵਹਿਸ਼ੀ ਪੁਣੇ ਨਾਲ ਲੋਕਾਂ ਨੂੰ ਕੁੱਟ ਰਹੀ ਆ, ਹੱਦੋਂ ਬਰਸ। ਉਹਦੇ ਮਨੇ ਸਮਝਣਾ ਔਖਾ ਕਿ ਕਿੱਥੋਂ ਤੱਕ ਗੱਲ ਚਲੀ ਗਈ। ਦੂਸਰਾ ਪੱਖ ਇਹ ਹੈ ਕਿ ਉਹਨਾਂ ਨੇ, ਸਰਕਾਰ ਨੇ ਹੁਣ ਤੱਕ ਇਹਦੀ ਪਰਵਾਹ ਨਹੀਂ ਸੀ ਕੀਤੀ। ਕੱਲ ਫਿਰ ਚੜ੍ਹਦੇ ਮੁਜ਼ਾਹਰੇ ਚੋਂ ਸੁਨੇਹਾ ਭੇਜਿਆ ਕਿ ਸਰਕਾਰ ਗੱਲ ਕਰਨ ਨੂੰ ਤਿਆਰ ਹੈ। ਭਾਜਪਾ ਦਾ ਸਾਬਕਾ ਪ੍ਰਧਾਨ ਹੈ ਕੇਂਦਰ ਦਾ ਜਗਤ ਪ੍ਰਕਾਸ਼ ਨੱਡਾ, ਅੱਜ ਕੱਲ ਮੰਤਰੀ ਹੈ, ਉਹਦੇ ਨਾਲ ਫਿਰ ਮਿਲਾਇਆ ਗਿਆ, ਮਿਲ ਕੇ ਆਏ। ਇਹਨਾਂ ਨੇ ਵੀ ਆਖਿਆ ਜੀ ਬੜੇ ਸਾਊ ਤੇ ਸੋਹਣੇ ਮਾਹੌਲ ਚ ਸਾਡੀ ਗੱਲਬਾਤ ਹੋਈ ਆ, ਸਾਨੂੰ ਆਸ ਤਾਂ ਹੈ ਸਰਕਾਰ ਮੰਨ ਲੂਗੀ, ਪਰ

0: 本地的雷蒙地带的什么的树，哎呀，说的嘞，我那干了几十年了，提家具，我的啥嘞？电器年代的彻底好多一样，咱们都干的啊，看看这些平常都能别提给提搞搞家具，跟着我哈，阿不嘞哈，干嘛的？और ये दसवें वास्ते कि असि काको च नहीं असि में इंसान है मैदान च आए तो तुम इस तरह कुट कुट के सड़कों से बिछाते हैं वो सारे कुछ दा बोल पार्लीमेंट तो बाहर भी जिंदे दुनिया दे भारत दे सारे दे देश भर दे बड़े बुद्धिजीवी ने रिटायर्ड अफसर ने उन्होंने सारे ने यह विरोध किया आखिर सरकार को ऐसा तक नहीं करना चाहिए पर अजय भी वो समझे सरकार कहे पासे गल ला दूगी मेरा ख्याल सरकार ने गल कहे पासे लाउणी नहीं।
1: ਪੰਨ ਸਾਹਿਬ ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਸੁਖਵੀਰ ਬਾਦਲ ਤੋਂ ਲੰਬੀ ਚੌੜੀ ਪੁੱਛਗਿੱਛ ਹੋਈ ਹੈ ਤੇ ਇਹ ਵੀ ਪਤਾ ਲੱਗਾ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਖੈਰ ਜਿੰਨੇ ਹੈਗੇ ਨੇ ਉਹ ਹੈਗੇ ਬੜੇ ਪੱਕੇ ਨੇ ਕਹਿੰਦੇ ਉਹ ਮੀਂਹ ਵਰਦੇ ਦੇ ਵਿੱਚ ਵੀ ਉੱਥੇ ਮੌਜੂਦ ਰਹੇ ਨੇ ਇਹਦੇ ਬਾਰੇ ਕਿਸ ਤਰ੍ਹਾਂ ਦੀ ਪੁੱਛਗਿੱਛ ਹੋਈ ਹੈ ਕੀ ਕੋਈ ਖਬਰ ਬਾਹਰ ਆਈ ਹੈ ਤੇ ਕੀ ਇਹਦਾ ਅਰਥ ਕੀ ਨਿਕਲਦਾ ਜੀ
0: ਦੇਖੋ ਉਹਦੇ ਸਮਰਥਕ ਜਿੱਡੀ ਵੱਡੀ ਗਿਣਤੀ ਉਹ ਕਹਿੰਦੇ ਸੀ ਹਜ਼ਾਰਾਂ ਚ ਆ ਜਾਣੇ ਆ ਉਲਟਾ ਘਟਤਾ ਨਹੀਂ ਹੋਇਆ ਇਹਨਾਂ ਨੇ ਵਧਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਕਹਿ ਕੇ ਇਹਦੇ ਸਵਾਲ ਦੇ ਉੱਤੇ ਕੱਲ ਲੀਡਰਸ਼ਿਪ ਇਹਨਾਂ ਨੇ ਇਕੱਠੀ ਕਰ ਲਈ ਜਦੋਂ ਬਿਕਰਮ ਸਿੰਘ ਮਜੀਠੀਆ ਫੜਿਆ ਸੀ ਤੇ ਸੁਖਵੀਰ ਹੋਣਾ ਨੇ ਵਿਖਾਵੇ ਵਾਸਤੇ ਇੱਕ ਛੋਟਾ ਜਿਹਾ ਮੁਜ਼ਾਹਰਾ ਕੀਤਾ ਤੇ ਆਪਣੇ ਘਰ ਜਾ ਬੈਠੇ ਸੀ ਇਹਨੇ ਘੱਟੋ ਘੱਟ ਉਹ ਨਹੀਂ ਕੀਤਾ ਡਟ ਕੇ ਉੱਤੇ ਨਾਲ ਖੜਾ ਰਿਹਾ ਸੁਖਵੀਰ ਤੋਂ ਬਾਅਦ ਮੁਜ਼ਾਹਰੇ ਦੀ ਸ਼ਕਲ ਚ ਗਿਆ ਜਾ ਕੇ ਪੇਸ਼ ਹੋ ਗਿਆ ਐਸਆਈਟੀ ਦੇ ਦਫ਼ਤਰ ਚ ਜਾਣ ਤੋਂ ਪਹਿਲਾਂ ਵੀ ਉਹਨੇ ਕਹਿਤਾ ਜੀ ਹੋਣਾ ਕੁਛ ਨਹੀਂ ਬਾਅਦ ਵਿੱਚ ਉਹਨੇ ਕੀਤਾ ਕੁਛ ਨਹੀਂ ਉਹੀ ਗੱਲਾਂ ਜਿਹੜੀਆਂ ਪਹਿਲਾਂ ਮੈਨੂੰ ਪੁੱਛ ਚੁੱਕੇ ਆ ਮੇਰੇ ਜਵਾਬ ਵੀ ਗੱਲਾਂ ਦੇ ਰਹੇ ਮੈਂ ਦਿੱਤੇ ਉੱਥੇ ਰਿਕਾਰਡ ਤੇ ਦਰਜ ਨੇ ਹੁਣ ਮੈਨੂੰ ਕਾਹਦੇ ਲਈ ਵਾਰ ਵਾਰ ਸੱਦ ਕੇ ਪੁੱਛਦੇ ਆ ਮੇਰਾ ਤਾਂ ਕੋਈ ਮਤਲਬ ਹੀ ਹੈ ਨੀ ਉਹੋ ਗੱਲਾਂ ਹੁਣ ਹੁਣ ਪੁੱਛੀ ਜਾਂਦੇ ਆ ਮੈਨੂੰ ਇਹ ਤੰਗ ਕਰਦੇ ਆ ਵਿਕਟਿਮਾਈਜ਼ ਕਰਦੇ ਰਾਜ ਸਿੰਘ ਪੱਖੋਂ ਤੰਗ ਕੀਤਾ ਜਾ ਰਿਹਾ ਪਰ ਮੈਂ ਸਾਫ਼ ਕਹਿੰਦਾ ਕਿ ਹੁਣ ਮੈਂ ਤੰਗ ਹੋ ਰਿਹਾ ਜਰਾ ਕੁ ਹਾਲਾਤ ਬਦਲ ਲੈਣ ਦਿਓ ਅਸੀਂ ਭਗਵੰਤ ਮਾਨ ਨੂੰ ਇਸੇ ਦਫ਼ਤਰ ਚ ਐਸਆਈਟੀ ਦੇ ਸਾਹਮਣੇ ਸਦਵਾਵਾਂਗੇ ਇਹ ਤਾਂ ਲੋਕਾਂ ਨੂੰ ਵੀ ਪਤਾ ਕਿ ਤੁਸੀਂ ਦੋਵੇਂ ਹੁਣ ਨਿੱਜੀ ਲੜਾਈ ਬਣਾ ਬੈਠੇ ਆ ਤੁਸੀਂ ਉਹਨੂੰ ਸਦਾਵੋਗੇ ਉਹਨੇ ਤੁਹਾਨੂੰ ਸਦਾ ਲਿਆ ਪਰ ਇਹਦੇ ਵਿੱਚੋਂ ਪੰਜਾਬ ਦਾ ਜਾਂ ਪੰਜਾਬ ਦੇ ਲੋਕਾਂ ਦਾ ਕੀ ਭਲਾ ਹੋਵੇਗਾ ਇਹ ਕਿਸੇ ਨੂੰ ਨਹੀਂ ਸਮਝ ਆਉਂਦੀ ਇਹਦੇ ਚੋਂ ਹੀ ਗੱਲ ਇਹ ਨਿਕਲਦੀ ਹੈ ਕਿ ਜਿਹੜਾ ਬਹਿਬਲ ਕਲਾਂ ਤੇ ਕੋਟਪੂਰਾ ਗੋਲੀਕਾਂਡ ਸੀ ਹੋਇਆ ਤੇ ਬੇਅਦਬੀ ਤੋਂ ਹੀ ਸੀ ਇਹਨੇ ਕਹਿ ਦਿੱਤਾ ਦੂਸਰੇ ਨੇ ਸੁਖਵੀਰ ਬਾਦਲ ਨੇ ਪਰਸੋਂ ਕਹਿੰਦਾ ਜੀ ਪਰਸੋਂ ਨੇ ਕਾਫੀ ਵੱਡੀ ਇੱਕ ਪ੍ਰੈਸ ਕਾਨਫਰੰਸ ਟਾਈਪ ਕੀਤੀ ਉਹਦੇ ਚ ਉਹਨੇ ਆਖਿਆ ਕਿ ਪਹਿਲਾਂ ਤੇ ਕਦੇ ਪੰਜਾਬ ਚ ਬੇਅਦਬੀਆਂ ਹੋਈਆਂ ਹੀ ਨਹੀਂ ਇਹ ਹੋਈਆਂ ਹੀ ਉਦੋਂ ਹੈ ਜਦੋਂ ਆਮ ਆਦਮੀ ਪਾਰਟੀ ਬਣੀ ਇਹ 2012 ਚ ਬਣੇ ਤੇ ਬੇਅਦਬੀਆਂ 2015 ਤੋਂ ਸ਼ੁਰੂ ਹੋਈਆਂ ਆਹ ਸਾਰੀ ਗੱਲ ਉਹਦੀ ਝੂਠੀ ਆ ਦਰਜੀਤ ਸਿੰਘ ਬਰਨਾਲੇ ਦੀ ਸਰਕਾਰ 1985 ਚ ਬਣੀ ਸੀ 1986 ਚ ਨਕੋਦਰ ਜਦਵੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀਆਂ ਨੂੰ ਪੁਲਿਸ ਫੜਦੀ ਨਹੀਂ ਸੀ ਲੋਕਾਂ ਨੇ ਮੁਜ਼ਾਹਰਾ ਕੀਤਾ ਤੇ ਨਾਲ ਇਹ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇੜਾਂ ਦਾ ਨੁਕਸਾਨ ਕੀਤਾ ਜਾ ਰਿਹਾ ਅਸੀਂ ਅਰਦਾਸ ਕਰਕੇ ਗੋਂਦਵਾਲ ਸਾਹਿਬ ਲੈ ਕੇ ਜਾਣਾ ਉੱਥੇ ਜਾ ਕੇ ਤੇ ਇਹਨਾਂ ਦਾ ਸੰਸਕਾਰ ਹੋਊਗਾ ਪੁਲਿਸ ਨੇ ਆਖਿਆ ਜਾਣ ਨਹੀਂ ਦੇਣਾ ਪੁਲਿਸ ਨੇ ਗੋਲੀ ਚਲਾ ਦਿੱਤੀ ਚਾਰ ਜਣੇ ਮਾਰੇ ਗਏ ਸਨ ਉਹ ਗੋਲੀ ਚਲਾਉਣ ਦਾ ਆਰਡਰ ਤਾਂ ਅਕਾਲੀ ਦਲ ਦੀ ਪੁਲਿਸ ਨੇ ਦਿੱਤਾ ਸੀ ਅਕਾਲੀ ਦਲ ਦੀ ਸਰਕਾਰ ਸੀ ਇਹ ਆਖਣਾ ਕਿ ਇਹਨਾਂ ਦੇ ਆਉਣ ਤੋਂ ਬਾਅਦ ਬੇਅਦਬੀਆਂ ਸ਼ੁਰੂ ਹੋਈਆਂ ਬੇਅਦਬੀਆਂ ਤਾਂ ਉਦੋਂ ਤੋਂ ਸ਼ੁਰੂ ਹੋ ਗਈਆਂ ਸੱਚੇ ਸੌਦੇ ਵਾਲੇ ਨੇ ਜਿਹੜਾ ਚੋਲਾ ਪਾ ਕੇ ਜਾਮੇ ਸਾਹ ਬਣਾਇਆ ਸੀ ਦਸਵੇਂ ਗੁਰੂ ਸਾਹਿਬ ਦੀ ਨਕਲ ਕੀਤੀ ਉਹਨਾਂ ਵਰਗਾ ਚੋਲਾ ਉਹਨਾਂ ਵਰਗੀ ਗੋਲ ਦਸਤਾਰ ਸਜਾਈ ਉਹ ਪੂਰਾ ਭੇਸ ਉਹਨੇ ਨਕਲ ਪੂਰੀ ਕੀਤੀ ਅੱਛਾ ਉਹਨਾਂ ਨੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ ਸੀ ਇਹਨੇ ਜਿਹੜਾ ਵੱਡੀ ਕੜਾਈ ਲੈ ਲਈ ਉਸੇ ਤਰ੍ਹਾਂ ਇਹਨੇ ਵਰਤਾਇਆ ਸਾਰਿਆਂ ਨੂੰ ਉਹਨਾਂ ਨੇ ਅੰਮ੍ਰਿਤ ਆਖਿਆ ਸੀ ਅੰਮ੍ਰਿਤ ਤਾਂ ਮਲਣ ਦਾ ਕਿ ਇਹੋ ਜਿਹਾ ਜਲ ਜਿਹਨੂੰ ਕੋਈ ਛੱਕ ਲਵੇ ਤੇ ਅਮਰ ਹੋ ਜਾਏਗਾ ਇਹਨੇ ਅੰਮ੍ਰਿਤ ਦੇ ਬਜਾਏ ਜਾਮੇ ਇਨਸਾਨ ਇਨਸਾਨੀਅਤ ਦਾ ਜਾਮ ਜਿਹੜਾ ਇਨਸਾਨੀਅਤ ਦੇ ਚੁੜੀ ਇਹਨੇ ਆਖਿਆ ਲੈ ਲਓ ਸਾਰਾ ਕੋਈ ਡਰਾਮਾ ਨੇ ਉਦੋਂ ਕੀਤਾ ਸੀ 2007 ਵਿੱਚ ਸਰਕਾਰ ਤੇ ਉਦੋਂ ਵੀ ਅਕਾਲੀਆਂ ਦੀ ਸੀ ਤੇ ਆਮ ਆਦਮੀ ਪਾਰਟੀ ਤੇ ਉਦੋਂ ਅਜੇ ਬਣੀ ਨਹੀਂ ਉਹ ਤਾਂ ਅੰਨਾ ਹਜ਼ਾਰੇ ਦੀ ਲਹਿਰ 2010-11 ਚ ਉੱਠੀ ਤੇ ਉਦੋਂ ਬਾਅਦ ਉਹ ਪਾਰਟੀ ਤਾਂ ਬਣੀ ਆ ਇਹ ਆਖਣਾ ਵੀ ਉਦੋਂ ਹੀ ਆ ਫਿਰ ਉਹਦੇ ਤੋਂ ਵੀ ਪਹਿਲਾਂ ਕੁਲਦੀਪ ਜੀ ਅਸੀਂ ਜਾਣਦੇ ਹਾਂ 1980-81 ਚ ਜਦੋਂ ਅੱਤਵਾਦ

0: ਸ਼ੁਰੂ ਹੋਇਆ ਉਦੋਂ ਦੋ ਕਿਸਮ ਦੀਆਂ ਘਟਨਾਵਾਂ ਹੋਈਆਂ ਸੀ। ਪੰਜਾਬ ਦੇ ਵਿੱਚ ਕੁਝ ਹਿੰਦੂ ਮੰਦਰਾਂ ਚ ਗਾਵਾਂ ਦੀਆਂ ਪੂਛਾਂ ਤੇ ਗਾਵਾਂ ਦੇ ਸਿਰ ਵੱਢ ਕੇ ਸੁੱਟੇ ਗਏ। ਜਿਹੜੇ ਦੋ ਬੰਦਿਆਂ ਨੇ ਸੁੱਟੇ ਸੀ ਉਹ ਦੋਵੇਂ ਬਾਅਦ ਚ ਲੰਡਨ ਸਾਊਥ ਹਾਲ ਦੇ ਵਿੱਚ ਉਹਨਾਂ ਨੂੰ ਘਰ ਅਲਾਟ ਹੋ ਗਏ। ਉਹਨਾਂ ਦੇ ਇੰਗਲੈਂਡ ਦੀ ਸਰਕਾਰ ਨੇ ਦੇ ਦਿੱਤੇ, ਸ਼ਰਨਾਰਥੀ ਮੰਨ ਲਿਆ ਔਰ ਉਹ ਸਰਕਾਰੀ ਭੱਤੇ ਦੇ ਉੱਤੇ 3 ਬੈਡਰੂਮ ਵਾਲੇ ਘਰਾਂ ਚ ਆਰਾਮ ਨਾਲ ਰਹਿੰਦੇ ਰਹੇ। ਮਹੀਨੇ ਪਿੱਛੇ ਇੱਕ ਮਜ਼ਾਰਾ ਕਰ ਦਿੰਦੇ ਸੀ ਖਾਲਿਸਤਾਨ ਵਾਸਤੇ। ਦੂਸਰੇ ਪਾਸਿਓ ਉਹਨਾਂ ਦਿਨਾਂ ਚ ਬੇੜੀਆਂ ਤੇ ਸਿਗਰਟਾਂ ਦੇ ਪੈਕਟ ਜਿਹੜੇ ਆ ਗੁਰਦੁਆਰਿਆਂ ਚ ਸੁੱਟੇ ਗਏ। ਬਰਾਬਰ ਦੇ ਉੱਤੇ ਦੋਵੇਂ ਪਾਸੇ ਬੇਅਦਬੀ ਹੋਈ ਸੀ। ਇਹ ਬੇਅਦਬੀਆਂ ਤੇ ਉਦੋਂ ਤੋਂ ਚੱਲਦੀਆਂ ਆਉਂਦੀਆਂ, ਹੁਣ ਸੁਖਬੀਰ ਸਿੰਘ ਬਾਦਲ ਕਹਿੰਦਾ ਇਹਨਾਂ ਦੇ ਆਉਣ ਤੋਂ ਸ਼ੁਰੂ ਹੋਈਆਂ, ਉਹ ਗੱਲ ਤਾਂ ਗਲਤ ਹੈ। ਪਰ ਇਹ ਮੈਂ ਤੁਹਾਨੂੰ ਦੱਸਦਿਆਂ ਕਿ ਬਹਿਬਰ ਕਲਾਂ ਤੇ ਕੋਟਪੂਰਾ ਦੋਵੇਂ ਕਾਂਡ, ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ, ਕੀਤਾ ਸੱਚੇ ਸੌਦੇ ਵਾਲਿਆਂ ਨੇ। ਉਹਨਾਂ ਦਿਨਾਂ ਦੇ ਵਿੱਚ ਸੱਚੇ ਸੌਦੇ ਵਾਲਿਆਂ ਦੇ ਉਸ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿੱਤੀ ਗਈ ਸੀ। ਲੋਕਾਂ ਨੇ ਵਿਰੋਧ ਕੀਤਾ ਤੇ ਇਹਨਾਂ ਨੇ ਮਾਫ਼ੀ ਵਾਪਸ ਲੈ ਲਈ। ਜਦੋਂ ਮਾਫ਼ੀ ਵਾਪਸ ਲਈ ਤੇ ਉਹਦੇ ਖਿਲਾਫ਼ ਬਹੁਤ ਕੁਝ ਬੋਲਿਆ ਗਿਆ। ਉਹਨਾਂ ਨੇ ਗੁੱਸੇ ਚ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰ ਲਿਆ ਤੇ ਮੁੜ ਕੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਕੀਤਾ ਸੀ ਤੇ ਬਰਗਾੜੀ ਪਿੰਡ ਦੇ ਗੁਰਦੁਆਰੇ ਤੇ ਜਾ ਕੇ ਪੋਸਟਰ ਲਾ ਤਾ ਕਿ ਉਹਨਾਂ ਦੇ ਗੁਰੂ ਦੀ ਬੇਇੱਜ਼ਤੀ ਹੋਈ ਆ ਤੇ ਉਹ ਹੁਣ ਸਿੱਖਾਂ ਦੇ ਗੁਰੂ ਦੀ ਬੇਇੱਜ਼ਤੀ ਕਰਨਗੇ। ਉਹ ਪੋਸਟਰ ਲੱਗਣ ਵੇਲੇ ਵੀ ਅਕਾਲੀ ਸਰਕਾਰ ਸੀ, ਇਹਨਾਂ ਕੀਤਾ ਹੀ ਕੱਖ ਨੀ। ਫਿਰ ਸੰਗਤ ਰੋਸ ਕਰਦੀ ਪਈ ਸੀ ਤੇ ਰੋਸ ਕਰਦੀ ਸੰਗਤ ਦੇ ਉੱਤੇ ਗੋਲੀ ਜਾ ਕੇ ਚਲਵਾ ਦਿੱਤੀ। ਉਹ ਕੋਟਕਪੂਰਾ ਤੇ ਬਹਿਬਰ ਕਲਾਂ ਦੋ ਥਾਵਾਂ ਤੇ ਗੋਲੀ ਚੱਲੀ ਸੀ ਤੇ ਉਸ ਗੋਲੀ ਕਾਂਡ ਚ 2-3 ਜਣਿਆਂ ਦੀ ਮੌਤ ਵੀ ਹੋ ਗਈ। ਉਹ ਸਾਰਾ ਜੋ ਕੁਛ ਹੋਇਆ ਸੀ ਉਹਦੇ ਬੇਸ ਦੇ ਉੱਤੇ ਹੁਣ SIT ਸੁਖਬੀਰ ਸਿੰਘ ਬਾਦਲ ਨੂੰ ਸਾਦੀ ਆ। ਉਸ ਕੇਸ ਦੇ ਜਿਹੜੇ ਪਹਿਲੀਆਂ ਰਿਪੋਰਟਾਂ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੀਆਂ ਔਰ ਜਿਹਦੇ ਉੱਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਸੀ, ਉਹਨੇ ਵੀ ਉਹਨਾਂ ਰਿਪੋਰਟਾਂ ਚ ਦੋਵੇਂ ਬਾਦਲ ਪਿਓ ਪੋਤਾ ਨਾਮ ਵੀ ਪਾਇਆ ਸੀ। ਉਸ ਮੌਕੇ ਦੇ DGP ਸਮੇਤ ਸਿੰਘ ਸੈਣੀ ਦਾ ਵੀ, ਲੁਧਿਆਣੇ ਦਾ ਪੁਲਿਸ ਕਮਿਸ਼ਨਰ ਉਦੋਂ ਹੁੰਦਾ ਸੀ ਪਰਮਰਾਜ ਸਿੰਘ ਉਮਰਾਨੰਗਲ, ਉਦੋਂ DIG ਹੁੰਦਾ ਸੀ, ਬਾਅਦ ਚ ਇਹਨਾਂ ਨੇ ਹੁਣ ਵੀ ਦਿੱਤੀ ਜਾਂਦੀ ਸੀ, ਉਹਦਾ ਨਾਮ ਹੀ ਪਾਇਆ। ਹਾਲਾਂਕਿ ਪਰਮਰਾਜ ਉਮਰਾਨੰਗਲ ਦਾ ਇਲਾਕਾ ਉਹ ਨਹੀਂ ਸੀ, ਪਰ ਇਲਾਕਾ ਨਾ ਹੋਣ ਦੇ ਬਾਵਜੂਦ ਉਹ ਉੱਥੇ ਜਾ ਕੇ ਗੋਲੀ ਚਲਾਉਣ ਵਾਲਿਆਂ ਚ ਸਭ ਤੋਂ ਅੱਗੇ ਅੱਗੇ ਸੀ। ਇਲਾਕਾ ਤਾਂ ਉਹਦਾ ਨਹੀਂ, ਇਲਾਕਾ ਤੇ ਹੈਗਾ ਸੀ ਉਹ ਮਿਸਟਰ ਜੈਨ ਦਾ ਜਿਹੜਾ ਬਠਿੰਡੇ IG ਹੁੰਦਾ ਸੀ, ਤੇ ਇਹਨੂੰ ਤਾਂ ਉੱਥੇ ਜਾਣ ਦੀ ਲੋੜ ਹੀ ਨਹੀਂ ਸੀ, ਇਹ ਸਿਰਫ ਨੰਬਰ ਪਾਉਣ ਵਾਸਤੇ ਗਿਆ ਸੀ। ਉਹ ਜਿਹੜਾ ਕਾਂਡ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪਰਚਾ ਦਰਜ ਹੋਇਆ, ਉਹਦੇ ਚ ਇਹਨਾਂ ਸਾਰਿਆਂ ਦੇ ਨਾਂ ਹੈ। ਹੁਣ ਉਹਦੇ ਤੋਂ ਬਾਅਦ ਇੱਕ ਚਰਚਾ ਸੀ ਕਿ ਇਹਨਾਂ ਦਾ ਤੇ ਅਮਰਿੰਦਰ ਸਿੰਘ ਦਾ ਸਮਝੌਤਾ ਹੋ ਗਿਆ, ਸਮਝੌਤੇ ਚ ਕੇਸ ਕਮਜ਼ੋਰ ਕਰਤਾ। ਗੱਲ ਤਾਂ ਸਾਰੀ ਇਹ ਸੀ ਕਿ ਇਹਨਾਂ ਨੇ ਰਾਤ ਰਾਤ 52-53 ਵਾਰ ਕਾਲਾਂ ਕੀਤੀਆਂ ਉਹਨੂੰ, ਜਿਹੜੇ ਪੁਲਿਸ ਵਾਲੇ ਅਫਸਰ ਉੱਥੇ ਖਲੋਤੇ ਸੀ ਕੋਟਕਪੂਰੇ ਤੇ ਬਹਿਬਲ ਕਲਾਂ, DGP ਨੂੰ ਵੀ, DC ਨੂੰ ਵੀ, ਲੋਕਲ MLA ਨੂੰ ਵੀ, ਉਹਨਾਂ ਸਾਰੀਆਂ ਕਾਲਾਂ ਦਾ ਰਿਕਾਰਡ ਇਹ ਜਿੰਨੀਆਂ ਮੋਬਾਈਲ ਕੰਪਨੀਆਂ ਨੇ 2 ਮਹੀਨਿਆਂ ਤੋਂ ਵੱਧ ਰੱਖਦੀਆਂ ਨੇ ਤੇ ਇਹਨਾਂ 2 ਸਾਲ ਤੋਂ ਵੱਧ ਰੱਖਦੀਆਂ ਨੇ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਇਹਨਾਂ ਨੇ ਰਿਕਾਰਡ ਲਿਆ ਹੀ ਨਹੀਂ ਉਹਨਾਂ ਤੋਂ, ਲੈਂਦੇ ਤੇ ਰਿਪੋਰਟ ਦਾ ਹਿੱਸਾ ਬਣ ਜਾਂਦਾ। ਜਦੋਂ 2 ਸਾਲ ਲੰਘ ਗਏ ਤੇ ਹੁਣ ਉਹ ਕਹਿੰਦੇ ਜੀ ਰਿਕਾਰਡ ਉੱਤੇ ਕਾਲ ਡਿਟੇਲ ਨਹੀਂ ਮਿਲ ਸਕਦੀਆਂ, ਇਹਦਾ ਮਤਲਬ ਇਹ ਸਾਰੇ ਸੁੱਕੇ ਬਚ ਗਏ ਉਹਦੇ ਚੋਂ। ਹੁਣ ਉਹ ਚੱਕਰ ਜਿਹੜਾ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਕੀ ਫਿਰਦੀ ਆ, ਪਹਿਲਾਂ 1 SIT ਬਣਾਇਆ 5 ਜਾਣਿਆਂ ਦੀ ਸੀ, ਜਿਹਨਾਂ ਤੋਂ ਜਿਹੜਾ ਸਭ ਤੋਂ ਸੀਨੀਅਰ ਸੀ ਇੰਚਾਰਜ ਬਣਾਇਆ ਸੀ ਉਹਨੇ ਵੀ ਵਿੱਚ ਬਹਿਣ ਤੋਂ ਨਾ ਕਰਤੀ, ਜਿਹੜੇ ਜੂਨੀਅਰ 3 ਸੀ ਉਹ ਵੀ ਨਾ ਕਰ ਗਏ। ਕੁੰਵਰ ਵਿਜੇ ਪ੍ਰਤਾਪ 5 ਚੋਂ 2 ਨੰਬਰ ਦਾ ਸੀ, ਇਹਨੇ ਆਪਣੀ ਰਿਪੋਰਟ ਦਿੱਤੀ ਸੀ ਜਿਹੜੀ ਹਾਈਕੋਰਟ ਚ ਗਈ ਤੇ ਹਾਈਕੋਰਟ ਦੇ ਵਿੱਚ ਜਾਂਦੇ ਜੱਜ ਨੇ ਰਿਪੋਰਟ ਰੱਦ ਕਰ ਦਿੱਤੀ। ਇਹ ਗੁੱਸੇ ਚ ਆ ਕੇ ਅਸਤੀਫਾ ਦੇ ਗਿਆ, ਕਹਿੰਦਾ ਮੈਨੂੰ ਸੁਣੇ ਵੀ ਗਿਆ ਮੇਰੀ ਰਿਪੋਰਟ ਕਿੱਦਾਂ ਰੱਦ ਕਰ ਸਕਦੇ ਆ, ਯਾਨੀ ਕਿਸੇ ਨੇ ਰੱਦ ਕਰਨ ਵਾਸਤੇ ਆਖਿਆ ਹੀ ਨਹੀਂ, ਇੱਕ ਹਵਾਲਦਾਰ ਨੇ ਆਖਿਆ ਸੀ ਮੇਰਾ ਨਾਂ ਕੱਢ ਦਿਓ, ਅਰਜੀ ਤੇ ਹਵਾਲਦਾਰ ਨੇ ਦਿੱਤੀ ਤੇ ਇਹਨਾਂ ਨੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਵੀ ਕੱਢਤੇ ਆ, ਉਹ ਫਿਰ ਛੱਡ ਕੇ ਰਾਜਨੀਤੀ ਚ ਆ ਗਿਆ। ਹੁਣ ਵੀ ਮੇਰੀ ਸਮਝ ਆ ਕਿ ਕੇਸ ਇੰਨਾ ਖਰਾਬ ਹੋ ਚੁੱਕਾ ਕਿ ਇਸ SIT ਵਗੈਰਾ ਚ ਸੁਖਬੀਰ ਦਾ ਵਿਗੜਨਾ ਕੱਖ ਨੀ, ਸਦ ਉੱਥੇ ਬਿਠਾ ਲਿਆ, ਸ਼ਰਤਾ ਜਿੱਦਾਂ ਦੀ ਇਹ ਬਿਆਨਬਾਜ਼ੀ ਕਰਦੇ ਉਸੇ ਉਹ ਕਰ ਗਿਆ ਵਾਲਾ ਕੁਛ ਨੀ ਗਿਆ, ਕੁਲਦੀਪ ਜੀ ਅੰਤੂ ਇਹ ਪੱਟੇ ਕੌਡੀਆਂ ਲਾਉਣ ਵਾਲੀ ਗੱਲ ਹੈ।
1: ਪਨ ਸਾਹਿਬ ਕੁਝ ਸਾਲਾਂ ਬਾਅਦ ਖਬਰ ਆ ਜਾਂਦੀ ਹੈ ਕਿ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਵੇਗਾ, ਜਿਹੜੀ ਅਪਰੂਵਡ ਨਹੀਂ ਹੈ ਪੁੱਡਾ ਤੋਂ ਉਹਨੂੰ ਵੀ ਕੀਤਾ ਜਾਵੇਗਾ, ਇਹ ਇਹਨਾਂ ਨੂੰ ਰੈਗੂਲਰ ਕਰਨ ਲਈ ਕੋਈ ਵਿਧੀ ਅਪਣਾਈ ਗਈ ਹੈ ਜਾਂ ਬਸ ਜਿਹੜੀਆਂ ਉਹ ਬਣ ਗਈਆਂ ਉਹਨਾਂ ਨੂੰ ਹੁਣ ਉਹਨਾਂ ਨੂੰ ਕੀਤਾ ਜਾਵੇਗਾ, ਇਹ ਕੀ ਸਿਸਟਮ ਕੀ ਹੈ ਜੀ?

0: ਜਿਹੜੀ ਹੈ ਇਹਦੇ ਬਾਰੇ ਕਿੰਨਾ ਕੁ ਸੱਚਾਈ ਆ?
1: ਕੁਲਦੀਪ ਜੀ, 1962 ਚ ਇੱਕ ਕਾਨੂੰਨ ਬਣਿਆ ਸੀ ਪੰਜਾਬ ਦਾ, ਅਰਬਨਾਈਜੇਸ਼ਨ ਐਕਟ, ਉਹਦੇ ਚ ਪਾਸ ਕੀਤਾ ਗਿਆ ਸੀ ਕਿ ਸ਼ਹਿਰਾਂ ਤੇ ਕਸਬਿਆਂ ਚ ਕਿਸੇ ਨੇ ਵੀ ਕੋਈ ਮਕਾਨ ਬਣਾਉਣਾ, ਕੋਈ ਦੁਕਾਨ ਬਣਾਉਣੀ, ਕੋਈ ਕੰਪਲੈਕਸ ਬਣਾਉਣਾ, ਉਹਦਾ ਨਕਸ਼ਾ ਪਾਸ ਕਰਾਉਣਾ ਜ਼ਰੂਰੀ ਹੋਵੇਗਾ। ਕੋਈ ਕਲੋਨੀ ਕੱਟਣੀ ਆ ਤੇ ਕਲੋਨੀ ਕੱਟਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ। ਪਰ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿਸਟਮ ਚੱਲਦਾ ਕਿ ਬਹੁਤ ਸਾਰੇ ਪ੍ਰਾਈਵੇਟ ਕਾਲੋਨਾਈਜ਼ਰ ਜਿਹੜੇ ਆ ਉਹ ਜ਼ਮੀਨਾਂ ਖਰੀਦਦੇ ਆ, ਕਲੋਨੀਆਂ ਕੱਟਦੇ ਆ, ਕੱਟ ਕੇ ਲੋਕਾਂ ਨੂੰ ਵੇਚ ਦਿੰਦੇ ਆ। ਲੋਕ ਵੀ ਬਹੁਤੀ ਪਰਵਾਹ ਨੀ ਕਰਦੇ, ਲਈ ਜਾਂਦੇ, ਅਸਲ ਚ ਲੋਕਾਂ ਨੂੰ ਪਤਾ ਹੀ ਨੀ ਕਿ ਲੈਣੀ ਚਾਹੀਦੀ ਕਿ ਨਹੀਂ ਲੈਣੀ ਚਾਹੀਦੀ। ਉਹ ਜਦੋਂ ਲੈ ਲੈਂਦੇ ਆ, ਬਾਅਦ ਚ ਪਤਾ ਲੱਗਦਾ ਕਿ ਤੇ ਨਜਾਇਜ਼ ਕਲੋਨੀ ਸੀ। ਉਸ ਨਜਾਇਜ਼ ਕਲੋਨੀ ਚੋਂ ਫਸੇ ਲੋਕ ਮੁੜ ਮੁੜ ਕੇ ਤਰਲੇ ਕੱਢਦੇ ਆ। ਅੱਗੋਂ ਸਰਕਾਰ ਨੂੰ ਜਦੋਂ ਵੋਟਾਂ ਦੀ ਲੋੜ ਹੁੰਦੀ ਆ, ਆਪਣਾ 5ਵਾਂ ਸਾਲ ਹੁੰਦਾ ਤੇ ਇਹਨਾਂ ਨੇ ਵਿਧਾਨ ਸਭਾ ਚੋਣ ਚ ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਜਾ ਕੇ ਇੱਕ ਫੈਸਲਾ ਕਰ ਦਿੰਦੇ ਆ ਕਿ ਜਿੰਨੇ ਵੀ ਲੋਕ ਆ ਸਾਰਿਆਂ ਦੀਆਂ ਜਿਹੜੀਆਂ ਵੋਟਾਂ, ਸਾਰਿਆਂ ਦੇ ਘਰ ਜਿਹੜੇ ਆ ਜਾਂ ਕੰਪਲੈਕਸ ਆ, ਦੁਕਾਨਾਂ ਜਾਂ ਇਹ ਕਲੋਨੀਆਂ ਨੇ, ਭਾਵੇਂ ਇਹ ਇਲੀਗਲ ਵੀ ਆ, ਪਰ ਇਹਨਾਂ ਚ ਲੋਕ ਕਿਉਂਕਿ ਹੁਣ ਵੱਸਦੇ ਆ, ਇੱਥੇ ਇਹਨਾਂ ਦੇ ਪਾਣੀ ਦੇ ਕਨੈਕਸ਼ਨ ਆ, ਬਿਜਲੀ ਦੇ ਆ, ਸੀਵਰੇਜ ਦੇ ਆ, ਇਸ ਕਰਕੇ ਇਹਨਾਂ ਨੂੰ ਡਿਸਲੋਕੇਟ ਨਹੀਂ ਕੀਤਾ ਜਾ ਸਕਦਾ। ਇਹਨਾਂ ਨੂੰ ਮਾਮੂਲੀ ਫੀਸ ਦੇ ਉੱਤੇ ਰੈਗੂਲਰ ਕਰ ਦਿਓ, ਬਹੁਤ ਥੋੜੀ ਜਿਹੀ ਫੀਸ ਲਾਉਂਦੇ ਆ। ਅੱਛਾ, ਕਹਿ ਕੇ ਥੋੜੀ ਜਿਹੀ ਫੀਸ ਤੇ ਬਾਅਦ ਵਿੱਚ ਐਲਾਨ ਕਰਦੇ ਫੀਸ ਨੂੰ ਮਾਫ਼ ਕੀਤੀ ਗਈ। ਇਹ ਕੰਮ 67 ਚ ਵੀ ਹੋਇਆ, 72 ਚ ਵੀ ਹੋਇਆ, ਉਦੋਂ ਤੋਂ ਲੈ ਕੇ ਹਰ 5 ਸਾਲ ਹੀ ਹੁੰਦਾ। ਜਿਹੜੀ ਸਰਕਾਰ ਆਉਂਦੀ ਹੈ ਉਹ 4.5 ਸਾਲ ਪਹਿਲਾਂ ਫੜਾਉਂਦੀ ਨੀ, ਜਦੋਂ ਅਖੀਰਲਾ ਸਾਲ ਹੁੰਦਾ, ਵੋਟਾਂ ਨੇੜੇ ਆਉਂਦੀਆਂ ਤੇ ਉੱਥੇ ਜਾ ਕੇ ਇਹ ਸਾਰੀਆਂ ਕਲੋਨੀਆਂ ਨੂੰ ਰੈਗੂਲਰ ਕਰ ਦਿੰਦੇ ਆ। ਇਹਨਾਂ ਚ ਬਹੁਤ ਸਾਰੀਆਂ ਕਲੋਨੀਆਂ ਉਹ ਆ ਜਿਹੜੀਆਂ ਬੜੇ ਜਿਹੜੇ ਚੁਸਤ ਕਲੋਨਾਈਜ਼ਰ ਆ ਉਹਨਾਂ ਨੇ ਕੱਟੀਆਂ। ਕੱਟਣ ਦਾ ਤਰੀਕਾ ਇਹ ਕਿ ਪੁੱਡਾ ਤੋਂ ਅਪਰੂਵ ਕਰਾ ਕੇ ਕਲੋਨੀ ਤੇ ਕੰਮ ਸ਼ੁਰੂ ਕਰਦੇ ਆ। ਕਲੋਨੀ ਹੁੰਦੀ ਆ 50 ਏਕੜ ਦੀ, ਉਹਦੇ ਨਾਲ 50 ਇਧਰੋਂ, 40 ਇਧਰੋਂ, ਮੁੜ ਕੇ ਉਹਨੂੰ 300 ਏਕੜ ਦੀ ਲੈ ਜਾਂਦੇ ਆ, ਕੋਈ 1000 ਏਕੜ ਦੀ ਲੈ ਜਾਂਦਾ। ਉਹਦੀ ਅਪਰੂਵਲ ਜਿਹੜੀ ਲੋਕਾਂ ਨੂੰ ਬੜੇ ਨੂੰ ਲਿਖਾਈ ਜਾਂਦੇ ਆ, ਉਹ ਪਹਿਲੇ 50 ਏਕੜਾਂ ਦੀ ਹੁੰਦੀ ਆ, ਜਿਹੜੇ ਬਾਕੀ ਸਾਰੀ ਆ ਉਹ ਇਲੀਗਲ ਹੁੰਦੀ ਆ, ਔਰ ਉਹਨਾਂ ਚ ਨਾ ਸੀਵਰੇਜ ਪੂਰਾ ਪਾਉਂਦੇ ਆ, ਨਾ ਵਾਟਰ ਸਪਲਾਈ, ਉਹਨਾਂ ਗੱਲਾਂ ਨੂੰ ਕੋਈ ਚੈੱਕ ਨਹੀਂ ਕਰਦਾ। ਜਦੋਂ ਸਰਕਾਰ ਕਹਿੰਦੀ ਆ ਇਲੀਗਲ ਨੂੰ ਰੈਗੂਲਰ ਕਰਤਾ, ਉਹ ਵੀ ਨਾਲ ਹੀ ਹੋ ਜਾਂਦੀਆਂ। ਹੁਣ ਇਸ ਵਾਰੀ ਵੀ ਇਹੋ ਹੀ ਆ ਕਿ ਇਲੀਗਲ ਨੂੰ ਰੈਗੂਲਰ ਕਰਕੇ ਇੱਕ ਕਿਸੇ ਦਾ ਦੂਸਰਾ ਰਾਹ ਦੇ ਦਿੰਦੇ ਆ ਕਿ ਅਗਲੇ 4 ਸਾਲ ਵੀ ਕਾਲੋਨਾਈਜ਼ਰ ਇਸੇ ਤਰ੍ਹਾਂ ਜ਼ਮੀਨਾਂ ਖਰੀਦ ਕੇ ਕਲੋਨੀਆਂ ਕੱਟੋ, ਵੇਚੋ, ਕੁਛ ਨੀ ਹੁੰਦਾ, ਬਾਅਦ ਚ ਅਗਲੀ ਸਰਕਾਰ ਆ ਕੇ ਰੈਗੂਲਰ ਕਰ ਦੂ। ਇਹ ਹੇਰਾ ਫੇਰ ਦਾ ਇੱਕ ਤਰੀਕਾ ਬਣਾ ਲਿਆ ਇਹਨਾਂ ਨੇ।
0: ਸਭ ਅਗਲੇ ਮੁੱਦੇ ਵੱਲ ਚੱਲਦੇ ਆ ਜੀ। ਫਰੀਦਕੋਟ ਦੇ ਵਿੱਚ ਫਾਰਮੇਸੀ ਦਾ ਇਗਜ਼ਾਮ ਹੋ ਰਿਹਾ ਸੀ ਤੇ ਪੇਪਰ ਦੇ ਵਿੱਚ ਬਲੂਟੁੱਥ ਨਾਲ ਕਈ ਨਕਲ ਕਰਦੇ ਫੜੇ ਗਏ ਨੇ। ਇੱਕ ਪਾਸੇ ਤੇ ਉਹ ਪੇਪਰ ਲੀਕ ਹੋਣ ਦਾ ਰੌਲਾ ਨੀਟ ਵਗੈਰਾ ਦਾ, ਤੇ ਹੋਰ ਇੱਕ ਪਾਸੇ ਆਹ ਕਹਾਣੀ ਹੈ ਜੀ। ਇਹ ਵੈਸੇ ਕੀ ਹੈ ਜੀ, ਹੋਇਆ ਕੀ ਐਗਜੈਕਟਲੀ ਤੇ ਕੀ ਕਿਹਾ ਜਾ ਰਿਹਾ?
1: ਕੁਲਦੀਪ ਜੀ, ਪੰਜਾਬ ਦੇ ਵਿੱਚ MBBS ਜਾਂ ਡੈਂਟਲ ਸਰਜਨ ਜਾਂ ਫਿਰ ਫਾਰਮੇਸੀ, ਇਹ ਜਿੰਨੇ ਵੀ ਡਾਕਟਰੀ ਨਾਲ ਸੰਬੰਧਿਤ ਕੋਰਸ ਆ, ਉਹਨਾਂ ਵਾਸਤੇ ਟੈਸਟ ਜਦੋਂ ਹੁੰਦਾ ਤੇ ਉਹ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵਾਲੀ ਇਕੱਲੀ ਕਰਵਾਉਂਦੀ ਆ, ਇਹ ਸਾਰਾ ਪ੍ਰਬੰਧ ਉਹਦਾ ਹੁੰਦਾ। ਇਸ ਵਾਰੀ ਵੀ ਉਸੇ ਦਾ ਸੀ, ਉਧਰੋਂ ਪ੍ਰਬੰਧ ਹੋਣ ਲੱਗ ਪਿਆ, ਉਧਰੋਂ ਇਹ ਖ਼ਬਰ ਫੈਲ ਗਈ ਚਾਰ ਚੁਫੇਰੇ ਕਿ ਬੱਚੇ ਤਾਂ ਅੰਦਰ ਬੈਠੇ ਬਲੂਟੁੱਥ ਨਾਲ ਪੇਪਰ ਕਰ ਰਹੇ ਆ। ਫਿਰ ਫਟਾਫਟੀ ਹੋਈ, ਫਟਾਫਟ ਅੰਦਰ ਜਾ ਕੇ ਵੇਖਿਆ, 20 ਤੋਂ ਵੱਧ ਬੱਚੇ ਇਹੋ ਜਿਹੇ ਸੀ ਜਿਨ੍ਹਾਂ ਦੇ ਕੋਲ ਬਲੂਟੁੱਥ ਸੀਗੇ, ਉਹ ਕੋਈ ਪੱਗ ਚ ਲਗਾ ਕੇ ਲੈ ਗਿਆ, ਕੋਈ ਟੋਪੀ ਚ, ਉਹਨਾਂ ਨੇ ਆਪਣੇ ਨਾਲ ਲਗਾ ਕੇ ਖੜੇ ਸੀ ਤੇ ਉਹਨਾਂ ਦੇ ਰਾਹੀਂ ਮਦਦ ਲੈ ਕੇ ਤੇ ਆਪਣਾ ਆਪਣਾ ਪੇਪਰ ਕਰ ਰਹੇ ਸੀ। ਇਹ ਵੀ ਪਤਾ ਲੱਗਾ ਕਿ ਉੱਥੇ ਜਿਹੜਾ ਮੇਨ ਸੈਂਟਰ ਸੀ ਉਹਦੇ ਨਾਲ ਦਾ ਘਰ ਕਿਰਾਏ ਤੇ ਲਿਆ ਸੀ ਤੇ ਇੱਕ ਸਾਲਵਰ ਕੋਈ ਜਿਹੜਾ ਪੇਪਰ ਸਾਲਵ ਕਰਨ ਵਾਲਾ ਨਾਲ ਦੀ ਕਿਸੇ ਸਟੇਟ ਤੋਂ ਆਇਆ ਤੇ ਉਹ ਬੈਠਾ ਸੀ ਉੱਥੇ। ਉਹ ਸਾਰੇ ਸਵਾਲ ਉੱਥੋਂ ਸਾਲਵ ਕਰਕੇ ਦਿੰਦਾ ਸੀ ਤੇ ਉਹਨਾਂ ਸਵਾਲਾਂ ਨੂੰ ਨਾਲ ਦੀ ਨਾਲ ਜਿੰਨੇ ਵੀ ਇਹ ਹੱਲ ਕਰੀ ਜਾਂਦੇ ਲਿਖੀ ਜਾਂਦੇ ਸੀ। ਪੈਸੇ ਉਹਨੇ ਚੋਖੇ ਲਏ ਸੀ ਇਹਨਾਂ ਤੋਂ। ਜਦੋਂ ਇਹ ਰੌਲਾ ਪਿਆ ਤੇ ਫਿਰ ਪੁਲਿਸ ਨੇ ਨਾਲ ਦੇ ਉਸ ਘਰ ਤੇ ਵੀ ਜਾ ਕੇ ਰੇਡ ਕੀਤਾ, ਉਹ ਉਦੋਂ ਤੱਕ ਖਿਸਕ ਗਿਆ। ਹੁਣ ਪਤਾ ਲੱਗਾ ਕਿ ਇੱਕ ਇੱਕ ਬੱਚੇ ਤੋਂ ਕਈ ਕਈ ਲੱਖ ਰੁਪਈਏ ਲੈ ਗਿਆ ਪੇਪਰ ਕਰਵਾਉਣ ਵਾਸਤੇ। ਇਸ ਤੋਂ ਬਾਅਦ ਸ਼ਾਮ ਨੂੰ ਇੱਕ ਜਿਹੜਾ ਬਿਆਨ ਹੈ ਜਾਰੀ ਕੀਤਾ ਯੂਨੀਵਰਸਿਟੀ ਦੇ ਰਜਿਸਟਰ ਨੇ ਕਿ ਅਸੀਂ ਇਹ ਗਰੰਟੀ ਦੇਣ ਨੂੰ ਤਿਆਰ ਆ ਕਿ ਸਾਡੀ ਯੂਨੀਵਰਸਿਟੀ ਚੋਂ ਕੋਈ ਪੇਪਰ ਲੀਕ ਨਹੀਂ ਹੋਇਆ। ਹੁਣ ਗੱਲ ਵਿੱਚੋਂ ਇਹ ਨਿਕਲਦੀ ਆ ਕਿ ਕੁਲਦੀਪ ਜੀ, ਭਾਵੇਂ ਉਹਨਾਂ ਦੀ ਯੂਨੀਵਰਸਿਟੀ ਚੋਂ ਲੀਕ ਹੋਇਆ ਨਹੀਂ ਹੋਇਆ, ਇਹ ਅਸੀਂ ਨਹੀਂ ਕਹਿੰਦੇ।

0: ਇੱਕ ਦੋ ਦਿਨ ਪਹਿਲਾਂ ਲੀਕ ਹੋਇਆ ਤੇ ਪੇਪਰ ਵੇਚੇ ਆ। ਪਰ ਇਹ ਗੱਲ ਤਾਂ ਸਾਫ਼ ਹੈ ਕਿ ਜੇ ਪੇਪਰ ਅੰਦਰੋਂ ਬਾਹਰ ਗਿਆ ਤੇ ਬਾਹਰ ਬੈਠਾ ਬੰਦਾ ਪੇਪਰ ਕਰਦਾ ਹੀ ਨਹੀਂ ਤੇ ਉਹਨੂੰ ਕੀ ਪਤਾ, ਬਗੈਰ ਉਹਨੂੰ ਪਤਾ ਲੱਗੇ ਤੂੰ ਕਿੱਦਾਂ ਕਰ ਸਕਦਾ ਸੀ। ਫਿਰ ਇਹ ਵੀ ਤਾਂ ਯੂਨੀਵਰਸਿਟੀ ਦੀ ਨਲੈਕੀ ਆ ਕਿ ਜੇ ਲੋਕੀ ਤਲਾਸ਼ੀ ਦੇ ਬਾਵਜੂਦ ਆਪਣੇ ਨਾਲ ਬਲੂਟੁੱਥ ਅੰਦਰ ਲੈ ਗਏ ਤੇ ਯੂਨੀਵਰਸਿਟੀ ਕੀ ਕਰਦੀ ਸੀ? ਪ੍ਰਬੰਧ ਤਾਂ ਸਾਰੇ ਉਹਨਾਂ ਦੇ, ਉਹਨਾਂ ਨੂੰ ਰੱਖਣੇ ਚਾਹੀਦੇ ਸੀ, ਉਹਨਾਂ ਨੇ ਕਿਉਂ ਨਾ ਰੱਖੇ? ਇਹ ਵੀ ਗੱਲਾਂ ਸਾਰੀਆਂ ਚੱਲਦੀਆਂ ਨੇ। ਹੁਣ ਉਹਦੀ ਇਨਕੁਆਇਰੀ ਸ਼ੁਰੂ ਹੋ ਗਈ ਆ ਵੀ ਇਹ ਕਿੱਥੋਂ ਸ਼ੁਰੂ ਹੋਇਆ ਤੇ ਕੀ ਕੁਛ ਆ। ਮੈਨੂੰ ਲੱਗਦਾ ਇਹਦੇ ਚ ਇਨਕੁਆਇਰੀ ਚ ਯੂਨੀਵਰਸਿਟੀ ਦੇ ਕੁਛ ਅਧਿਕਾਰੀ ਵੀ ਜ਼ਰੂਰ ਰੱਖਣੇ ਜਾਣਗੇ।
1: ਇੱਕ ਬ੍ਰੇਕ ਲੈਂਦੇ ਹਾਂ ਜੀ, ਪੰਨੂ ਸਾਹਿਬ ਵਾਪਸ ਆ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਜੀ। ਰੇਡੀਓ ਸਰਸੰਗਮ 94.7 FM ਤੇ ਜੀ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸਹਿਯੋਗ ਦੇ ਰਹੇ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ 587-832-1208 ਤੇ ਸੰਪਰਕ ਕਰ ਲਓ। 5878-3212-08 YYC ਹੋਮ ਕੇਅਰ ਤੋਂ ਬੀਰਪਾਲ ਕੌਰ ਰਟੋਰਾ ਦੀ ਕੰਪਨੀ, ਇਹ ਜੋ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਕੰਮ ਕਰਦੀ ਆ, ਆਪਣੀ ਲੈਂਗੁਏਜ ਦੇ ਵਿੱਚ ਸੇਵਾਵਾਂ ਦੇਣਗੇ ਤੇ ਬਿੱਲ ਵੀ ਸਰਕਾਰ ਨੂੰ ਭੇਜਣਗੇ। ਵੀਰਪਾਲ ਕੌਰ ਹੋਣਾ ਦਾ ਫੋਨ 825-760-0983 8257600983। OSS ਸਮਾਈਲ ਮੈਡੀਕਲ ਇਹ ਕਲੀਨਿਕ ਹੈ ਜੀ ਸਨਰਿਜ ਏਰੀਆ ਦੇ ਵਿੱਚ, ਜਿੱਥੇ ਕਿ ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ। ਫੋਨ 587-617-4496 5876-174-696 OSS ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਇਹ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਕੰਟਰੀ ਹਿਲਸ ਦੇ ਉੱਪਰ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਵਧੀਆ ਡੀਲ ਵੀ ਤੁਸੀਂ ਬਣਵਾ ਸਕਦੇ ਹੋ ਜੀ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਮਦਰ ਇੰਡੀਆ ਰੈਸਟੋਰੈਂਟ ਤੇ 24 ਘੰਟੇ 7 ਦਿਨ ਖੁੱਲ੍ਹਦਾ। ਬ੍ਰੇਕਫਾਸਟ ਬਫੇ ਵਿੱਚ ਸਵੇਰੇ ਤੋਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਇੰਜੋਏ ਕਰ ਸਕਦੇ ਹੋ। 40 ਤੋਂ ਬਾਅਦ ਆਈਟਮਾਂ, 40 ਮਹਿਮਾਨਾਂ ਲਈ ਸਿਟਿੰਗ ਦਾ ਅਰੇਂਜਮੈਂਟ, ਪ੍ਰਾਈਵੇਟ ਡਾਇਨਿੰਗ ਅਵੇਲੇਬਲ ਹੈ। 24 ਘੰਟੇ ਖੁੱਲ੍ਹਦਾ ਹੈ ਸਿਟੀ ਸਕੇਪ ਲੈਂਡਿੰਗ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਪੰਨੂ ਸਾਹਿਬ, ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ ਅਤੇ ਚਰਚਾ ਸ਼ੁਰੂ ਕਰਦੇ ਹਾਂ। ਰਾਜਸਥਾਨ ਦੇ ਵਿੱਚ ਗਊਸ਼ਾਲਾਵਾਂ ਹੈਗੀਆਂ ਜੀ ਕਈ, ਉਹਨਾਂ ਵਿੱਚ ਗਾਵਾਂ ਦੇ ਨਾਂ 'ਤੇ ਘਪਲਾ ਹੋ ਗਿਆ ਅਤੇ ਵੱਡੀ ਗੱਲ ਇਹ ਹੈ ਕਿ ਇਹ ਗਊਸ਼ਾਲਾ ਵੀ ਜਿਹੜੀਆਂ ਹਿੰਦੂ ਭਗਵਾਨ ਹੈ ਉਹਨਾਂ ਦੇ ਨਾਮ 'ਤੇ ਰੱਖੇ ਗਏ ਨੇ। ਇਹ ਘਪਲਾ ਕਿਸ ਤਰ੍ਹਾਂ ਹੋਇਆ ਅਤੇ ਕਿੰਨਾ ਕੁ ਵੱਡਾ ਹੈ ਜੀ?
0: ਕੁਲਦੀਪ ਜੀ, ਤੁਸੀਂ ਜਾਣਦੇ ਹੋ ਭਗਵਾਨ ਕ੍ਰਿਸ਼ਨ ਗਾਵਾਂ ਚਾਰਦੇ ਹੁੰਦੇ ਸੀ, ਇਸੇ ਕਰਕੇ ਗੋਪਾਲ ਜਾਂ ਗੋਪਾਲ ਦਾ ਮਤਲਬ ਗਾਂ ਨੂੰ ਪਾਲਣ ਵਾਲਾ, ਤੇ ਉਹਤੇ ਬਹੁਤੀਆਂ ਗਊਸ਼ਾਲਾ ਬਣੀਆਂ ਹੁੰਦੀਆਂ, ਗੋਪਾਲ ਗੌਸ਼ਾਲਾ, ਕੁਝ ਭਗਵਾਨ ਰਾਮ ਦੇ ਨਾਂ ਤੇ ਵੀ ਅੱਡ ਅੱਡ ਨਾਵਾਂ ਤੇ ਬਣੀਆਂ ਨੇ। ਉਹ ਜਿਹੜੀਆਂ ਨੇ ਉਹ ਸਾਰੀਆਂ ਗਊਸ਼ਾਲਾ ਵਾਸਤੇ ਰਾਜਸਥਾਨ ਸਰਕਾਰ ਲਗਾਤਾਰ ਗ੍ਰਾਂਟ ਦਿੰਦੀ ਆ ਤਾਂ ਕਿ ਗਾਵਾਂ ਜਿਹੜੀਆਂ ਅਵਾਰਾ ਫਿਰਦੀਆਂ ਉਹਨਾਂ ਨੂੰ ਲਿਆ ਕੇ ਉੱਥੇ ਰੱਖਿਆ ਜਾਵੇ ਤੇ ਸਰਕਾਰੀ ਖਰਚੇ ਤੇ ਉਹਨਾਂ ਦੀ ਪਾਲਣਾ ਕੀਤੀ ਜਾਵੇ। ਉਹ ਜਿਹੜੀਆਂ ਸਰਕਾਰੀ ਖਰਚੇ ਵੱਲ ਗਈਆਂ ਨੇ ਉਹਨਾਂ ਗਊਸ਼ਾਲਾਵਾਂ ਦੇ ਵਿੱਚ ਫਰਾਡ ਹੋਇਆ ਤੇ ਕੁੱਲ 57 ਕਰੋੜ ਰੁਪਏ ਦਾ ਦੱਸਿਆ ਜਾਂਦਾ। ਉਹ 57 ਕਰੋੜ ਦੇ ਫਰਾਡ ਦੇ ਵਿੱਚ ਕਹਾਣੀ ਇਹ ਨਿਕਲੀ ਆ ਕਿ ਜਿਹੜੇ ਆਡੀਟਰ ਜਨਰਲ ਦੀ ਰਿਪੋਰਟ ਆ ਉਹਦੇ ਚ ਪਤਾ ਲੱਗਾ ਕਿ ਕਈ ਗਾਵਾਂ ਉੱਥੇ ਮਰ ਗਈਆਂ, ਇਹਨਾਂ ਦੇ ਟੈਗ ਉਹਨਾਂ ਦੇ ਕੋਲ ਸੀ, ਜਿਹੜੀਆਂ ਗਾਵਾਂ ਨੂੰ ਟੈਗ ਲੱਗੇ ਸੀ ਕਿ ਇਹ ਸਰਕਾਰੀ ਗ੍ਰਾਂਟ ਦੇ ਉੱਤੇ ਇਹਨਾਂ ਨੂੰ ਚਾਰਾ ਦਿੱਤਾ ਜਾਂਦਾ। ਟੈਗ ਲੱਗੇ ਹੋਣ ਦੇ ਬਾਵਜੂਦ ਉਹ ਚਾਰੇ ਦੇ ਵਾਲੀ ਜਿਹੜੀਆਂ ਗਾਵਾਂ ਨੇ ਉਹ ਜਦੋਂ ਪਤਾ ਕੀਤਾ ਤੇ ਲੱਭੀਆਂ ਨੀ। ਬਾਅਦ ਵਿੱਚ ਪਤਾ ਲੱਗਾ ਕਿ ਕਈ ਗਾਵਾਂ ਨੂੰ ਕਿਸੇ ਨੂੰ ਮਰੀ ਨੂੰ 1 ਸਾਲ ਹੋ ਗਿਆ, ਕਿਸੇ ਨੂੰ ਮਰੀ ਨੂੰ 3 ਸਾਲ ਹੋ ਗਏ ਆ, ਉਹਨਾਂ ਦੇ ਨਾਂ ਤੇ ਚਾਰਾ ਜਿਹੜਾ ਵੰਡਿਆ ਜਾਂਦਾ ਰਿਹਾ ਵੀ ਇਹ ਗਾਵਾਂ ਨੂੰ ਦੇਣਾ। ਕਮਾਲ ਦੀ ਗੱਲ ਇਹ ਆ ਕਿ ਕੁਝ ਗਾਵਾਂ ਤਾਂ 10-10, 12-12 ਸਾਲ ਉਹਨਾਂ ਦੇ ਚਾਰਾ ਚੱਲਦਿਆਂ ਹੋ ਗਏ, ਜਦਕਿ ਗਾਂ ਦੀ ਜਿਹੜੀਆਂ ਆਵਾਰਾ ਗਾਵਾਂ ਫੜ ਕੇ ਲਿਆਉਂਦੇ ਉਹ ਤਾਂ ਪਹਿਲਾਂ ਹੀ ਅੱਧੇ ਤੋਂ ਵੱਧ ਉਮਰ ਲੰਘਾ ਚੁੱਕੀਆਂ ਹੁੰਦੀਆਂ ਤੇ ਇੰਨਾ ਸਮਾਂ ਜਿਉਂਦੀਆਂ ਨੀ ਰਹਿੰਦੀਆਂ। ਇਹਦੇ ਤੋਂ ਵੀ ਅਗਲੀ ਗੱਲ ਇਹ ਨਿਕਲੀ ਕਿ ਕੁਝ ਇਹੋ ਜਿਹੀਆਂ ਗਾਵਾਂ ਜਿਹੜੀਆਂ ਕਦੇ ਉੱਥੇ ਆਈਆਂ ਹੀ ਨੀ, ਜਿਹਨਾਂ ਰਿਕਾਰਡ ਹੀ ਕੋਈ ਨੀ ਕਿ ਉਹ ਗਾਂ ਹੈਗੀ ਕਿ ਨਹੀਂ ਹੈਗੀ, ਕਾਗਜ਼ਾਂ ਚ ਭਰ ਕੇ ਕਿ ਸਾਡੇ ਕੋਲ ਇੰਨੀਆਂ ਗਾਵਾਂ ਨੇ। ਉਹਨਾਂ ਦਾ ਚਾਰੇ ਦਾ ਜਿਹੜਾ ਗ੍ਰਾਂਟ ਦਾ ਪੈਸਾ ਉਹ ਵੀ ਲੈਂਦੇ ਰਹੇ ਤੇ ਖਾਂਦੇ ਰਹੇ। ਇਹ ਸਾਰੀਆਂ ਗੱਲਾਂ ਜਦੋਂ ਆਡੀਟਰ ਜਨਰਲ ਦੀ ਰਿਪੋਰਟ

0: ਆਈ ਹੋਵੇ ਤੇ ਉਹਦਾ ਇੰਸ਼ੋਰੈਂਸ ਦਾ ਟੋਕਨ ਪੇਸ਼ ਕਰਨਾ, ਕੰਨ ਨੂੰ ਟੋਕਨ ਲੱਗਾ ਹੁੰਦਾ ਸੀ, ਉਹ ਕੰਨ ਸਮੇਤ ਵੱਢ ਕੇ ਲਿਆਉਂਦੇ ਸੀ ਤੇ ਲਿਆ ਕੇ ਇੰਸ਼ੋਰੈਂਸ ਦੇ ਪੈਸੇ ਲੈ ਲੈਂਦੇ ਸੀ ਤਾਂ ਕਿ ਇਹ ਪਤਾ ਲੱਗ ਜਾਵੇ ਕਿ ਇਸ ਟੋਕਨ ਵਾਲੀ ਮੱਝ ਜਾਂ ਗਾਂ ਮਰ ਗਈ ਆ। ਬਾਅਦ ਵਿੱਚ ਪਤਾ ਲੱਗਾ ਕਿ ਹਜ਼ਾਰਾਂ ਹੀ ਲੋਕਾਂ ਨੇ ਉਧਰੋਂ ਬੈਂਕ ਤੋਂ ਕਰਜ਼ਾ ਲੈ ਲਿਆ ਤੇ ਮੁੜ ਕੇ ਕਾਗਜ਼ਾਂ ਵਿੱਚੋਂ ਗਾਵਾਂ ਤੇ ਮੱਝਾਂ ਮਰੀਆਂ ਵਿਖਾ ਦਿੱਤੀਆਂ। ਪਤਾ ਨੀ ਕਿੱਥੋਂ ਕਿਹੜੀ ਗਾਂ ਜਾਂ ਮੱਝ ਦੇ ਟੋਕਨ ਚੁੱਕ ਲਿਆਂਦੇ, ਕੰਨਾਂ ਨੂੰ ਲੱਗੇ, ਉਹ ਲਿਆ ਕੇ ਕੱਟ ਕੇ ਉਹਦੇ ਲੈ ਲਏ। ਇੰਸ਼ੋਰੈਂਸ ਦੇ ਵੀ ਇਸੇ ਤਰ੍ਹਾਂ ਲੜੇ ਸੀ ਔਰ ਉਹ ਕਾਫੀ ਦੇਰ ਬਾਅਦ ਰੌਲਾ ਪੈਣ ਤੋਂ ਬਾਅਦ ਉਹ ਸਕੀਮ ਫਿਰ ਬੰਦ ਕੀਤੀ ਗਈ। ਹੁਣ ਵੀ ਡੇਅਰੀ ਫਾਰਮਿੰਗ ਦੀ ਉਹ ਸਕੀਮ ਚੱਲਦੀ ਆ ਔਰ ਉਹ ਡਿਫਰੈਂਟ ਤਰੀਕੇ ਨਾਲ ਚੱਲਦੀ ਆ। ਪਹਿਲਾਂ ਆਪਣਾ ਜਿਹੜਾ ਢੰਗ ਸੀ ਉਹ ਬੰਦ ਕਰ ਦਿੱਤਾ ਗਿਆ, ਹੁਣ ਜਦੋਂ ਨਵੇਂ ਢੰਗ ਨਾਲ ਚੱਲਦੀ ਹੈ ਤੇ ਉਸ ਨਵੇਂ ਢੰਗ ਦੇ ਵਿੱਚ ਬਹੁਤ ਸਾਰੀਆਂ ਹੋਰ ਗੱਲਾਂ ਸ਼ਾਮਿਲ ਕੀਤੀਆਂ ਗਈਆਂ ਨੇ ਜਿਹਦੇ ਚ ਯਕੀਨੀ ਬਣਾਇਆ ਜਾਵੇ ਕਿ ਇਸ ਸਕੀਮ ਦੀ ਦੁਰਵਰਤੋਂ ਨਹੀਂ ਹੋਵੇਗੀ। ਵੈਸੇ ਦੁਰਵਰਤੋਂ ਕਰਨ ਵਾਲੇ ਇਹੋ ਜਿਹੇ ਤਰੀਕੇ ਨਵੇਂ ਤੋਂ ਨਵੇਂ ਲੱਭ ਲੈਂਦੇ ਆ ਜਿਹੜੇ ਕਦੇ ਕਿਸੇ ਨੇ ਸੋਚੇ ਨਹੀਂ ਹੁੰਦੇ। ਇੱਥੇ ਹੁਣ ਜਿਹੜਾ ਅੱਗੇ ਅੱਜ ਤੱਕ ਦਾ ਮਸ਼ਹੂਰ ਸੀ ਚਾਰਾ ਸਕੈਂਡਲ ਸਿਰਫ ਬਿਹਾਰ ਦਾ, ਜਿਹਦੇ ਚ ਲਾਲੂ ਪ੍ਰਸਾਦ ਦੇ ਉੱਤੇ ਦੋਸ਼ ਲੱਗਾ ਸੀ 1000 ਕਰੋੜ ਦੀ ਚਾਰੇ ਦੀ ਹੇਰਾਫੇਰੀ ਕਰ ਗਿਆ। ਹੁਣ ਉਹ ਲਾਲੂ ਪ੍ਰਸਾਦ ਵਾਲਾ ਮਾਮਲਾ ਜਿਹੜਾ ਉਹ ਪਿੱਛੇ ਪੈ ਜਾਣਾ। ਰਾਜਸਥਾਨ ਚ ਭਗਵਾਨ ਦੇ ਨਾਂ ਦੇ ਉੱਤੇ ਗਾਵਾਂ ਦੇ ਚਾਰੇ ਦਾ ਸਕੈਂਡਲ 57 ਕਰੋੜ ਦਾ ਜਿਹੜਾ ਨਿਕਲਾਇਆ ਉਹਦਾ ਰੌਲਾ ਪੈਣ ਲੱਗ ਪਿਆ।
1: ਪੰਨ ਸਾਹਿਬ, ਅਗਲੇ ਮੁੱਦੇ ਤੇ ਅਸੀਂ ਚਰਚਾ ਕਰਦੇ ਹਾਂ ਜੀ ਕਿ ਰੋਪੜ ਦੀ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਫੈਸਲਾ ਕੀਤਾ ਗਿਆ ਕਿ ਹਿਮਾਚਲ ਦੀਆਂ ਗੱਡੀਆਂ ਤੇ ਐਂਟਰੀ ਟੈਕਸ ਲੱਗੇਗਾ। ਇਹ ਇਕੱਲੇ ਰੋਪੜ ਦਾ ਫੈਸਲਾ ਆਪਣੇ ਤੌਰ ਤੇ ਪੰਜਾਬ ਸਰਕਾਰ ਦਾ ਨਹੀਂ ਹੈ, ਬੜੀ ਕਨਫਿਊਜ਼ਨ ਵਾਲੀ ਗੱਲ ਹੈ। ਹੋਰ ਜ਼ਿਲ੍ਹੇ ਜਿਹੜੇ ਲੱਗਦੇ ਨੇ ਨਾਲ, ਪਠਾਨਕੋਟ ਆ, ਹੁਸ਼ਿਆਰਪੁਰ ਆ, ਉਹ ਕੀ ਕਰਨਗੇ, ਇਹਦੇ ਬਾਰੇ ਜਿਹੜਾ ਚਾਨਣਾ ਪਾਓ।
0: ਦੇਖੋ, 4-5 ਮਹੀਨਿਆਂ ਤੋਂ ਰੌਲਾ ਪੈ ਰਿਹਾ। ਹਿਮਾਚਲ ਪ੍ਰਦੇਸ਼ ਦੀ ਕਾਂਗਰਸੀ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ ਪੰਜਾਬ ਵੱਲੋਂ ਜਿਹੜੇ ਟੂਰਿਸਟ ਆਉਂਦੇ ਆ, ਕਾਰੋਬਾਰੀ ਆਉਂਦੇ ਆ, ਜਿੱਦਾਂ ਮਰਜ਼ੀ ਕੋਈ ਆਉਂਦੇ ਆ, ਭਾਵੇਂ ਕੋਈ ਕਾਰ ਹੋਵੇ, ਭਾਵੇਂ ਟਰੱਕ ਟਰਾਲਾ ਸਮਾਨ ਲੈ ਕੇ ਆ ਰਿਹਾ ਹੋਵੇ, ਸਾਰਿਆਂ ਤੇ ਐਂਟੀ ਟੈਕਸ ਉਹਨਾਂ ਨੇ ਬਹੁਤ ਵਧਾਤਾ ਸੀ, ਉਹਦਾ ਰੌਲਾ ਪੈਂਦਾ ਸੀ। ਇਧਰੋਂ ਵੀ ਕਾਂਗਰਸੀਆਂ ਵੀ ਉਹਨਾਂ ਨੂੰ ਆਖਿਆ ਕਿ ਤੁਸੀਂ ਏਦਾਂ ਨਾ ਕਰੋ, ਸਾਨੂੰ ਜਵਾਬ ਦੇਣਾ ਪੈਂਦਾ, ਪਰ ਉੱਥੋਂ ਦੀ ਸਰਕਾਰ ਨਹੀਂ ਮੰਨੀ। ਇਹਨਾਂ ਨੇ ਪੰਜਾਬ ਸਰਕਾਰ ਨੇ ਵੀ ਆਖਿਆ, ਬਾਕੀ ਥਾਵਾਂ ਤੋਂ ਵੀ ਆਖਿਆ ਗਿਆ, ਜੇ ਤੁਸੀਂ ਏਦਾਂ ਕਰੋਗੇ ਤੇ ਅਸੀਂ ਜਵਾਬੀ ਟੈਕਸ ਲਵਾਂਗੇ, ਪਰ ਉੱਥੋਂ ਦਾ ਕਾਂਗਰਸੀ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਬਿਲਕੁਲ ਨਹੀਂ ਮੰਨਿਆ। ਹੁਣ ਕੱਲ ਰੋਪੜ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਸੀ, MLA ਦਿਨੇਸ਼ ਚੱਡਾ ਵਿੱਚ ਬੈਠਾ ਸੀ, ਡਿਪਟੀ ਕਮਿਸ਼ਨਰ ਵੀ ਉੱਥੇ ਸੀ। ਉੱਥੇ ਇਹ ਫੈਸਲਾ ਹੋ ਗਿਆ ਕਿ ਜੇ ਹਿਮਾਚਲ ਵਾਲੇ ਨਹੀਂ ਹਟਦੇ ਤੇ ਆਪਾਂ ਜਵਾਬੀ ਟੈਕਸ ਲਾਈਏ, ਬਾਕੀ ਸਾਰੇ ਪੰਜਾਬ ਚ ਕਿਤੇ ਨੀ ਗਾ, ਪੰਜਾਬ ਸਾਰੇ ਜਿੱਥੇ ਲੱਗਣਾ ਵੀ ਨੀ। ਲੱਗਣਾ ਕਿੱਥੇ ਆ? ਇੱਕ ਤਾਂ ਪਠਾਨਕੋਟ ਜ਼ਿਲ੍ਹੇ ਚ ਲੱਗੇਗਾ, ਇੱਕ ਹੁਸ਼ਿਆਰਪੁਰ ਚ, ਇੱਕ ਰੋਪੜ ਵਿੱਚ, ਜਾਂ ਮੋਹਾਲੀ ਦਾ ਕੁੱਝ ਹਿੱਸਾ ਆਉਂਦਾ, ਜਿਹੜੇ ਜ਼ਿਲ੍ਹਿਆਂ ਦਾ ਕੁੱਝ ਹਿੱਸਾ ਉਹਦੇ ਨਾਲ ਜੁੜਦਾ ਹਿਮਾਚਲ ਪ੍ਰਦੇਸ਼ ਦੇ ਨਾਲ, ਇਹ ਟੈਕਸ ਸਿਰਫ ਉੱਥੇ ਲੱਗਣਾ, ਇਹਦੇ ਵਿੱਚ ਨਵਾਂ ਸ਼ਹਿਰ ਦਾ ਵੀ ਕੁੱਝ ਹਿੱਸਾ ਆਉਂਦਾ, ਬਾਕੀਆਂ ਚ ਨਹੀਂ ਲੱਗਣਾ। ਹੁਣ ਰੋਪੜ ਚੋਂ ਖਾਸ ਤੌਰ ਤੇ ਲਾਉਣ ਦਾ ਕਾਰਨ ਇਹ ਆ ਕਿ ਪਿਛਲੇ ਦਿਨੀ 2 ਵਾਰ ਨਿਹੰਗ ਸਿੰਘਾਂ ਨੇ ਉੱਥੇ ਨਾਕੇ ਲਾ ਕੇ ਤੇ ਗੱਡੀਆਂ ਤੋਂ ਟੈਕਸ ਗਰਾਇਆ, ਇਹ ਕਹਿ ਕੇ ਕਿ ਜੇ ਹਿਮਾਚਲ ਵਾਲੇ ਲਾਉਂਦੇ ਆ ਤੇ ਅਸੀਂ ਜਵਾਬੀ ਟੈਕਸ ਲਾਉਣਾ। ਬੜੇ ਲੋਕ ਆ ਜਿਹੜੇ ਕਹਿੰਦੇ ਨਿਹੰਗ ਸਿੰਘਾਂ ਨੂੰ ਏਦਾਂ ਦਖਲ ਨਹੀਂ ਸੀ ਦੇਣਾ ਚਾਹੀਦਾ, ਪਰ ਨਿਹੰਗਾਂ ਨੇ ਦਖਲ ਦਿੱਤਾ ਤੇ ਟੈਕਸ ਚੱਲਿਆ ਵੀ ਆ। ਹੁਣ ਇਹ ਜਿਹੜਾ ਰੋਪੜ ਦੀ ਹੈਗਾ ਜ਼ਿਲ੍ਹਾ ਪ੍ਰੀਸ਼ਦ ਦਾ ਫੈਸਲਾ, ਇਹ ਗੱਲ ਅੱਗੇ ਤੁਰ ਪਈ ਤੇ ਬਾਕੀ ਦੀਆਂ ਜਿਹੜੀਆਂ ਹਿਮਾਚਲ ਨਾਲ ਲੱਗਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਉਹ ਵੀ ਕਰ ਸਕਦੀਆਂ, ਹਾਲ ਦੇ ਘੜੀ ਇੱਕੋ ਪ੍ਰੀਸ਼ਦ ਦਾ ਫੈਸਲਾ।
1: ਸਾਹਿਬ, ਪਾਕਿਸਤਾਨ ਦੀ ਤੇ ਉਹਨਾਂ ਦੇ ਜਿਹੜੇ ਸੂਬੇ ਨੇ ਜੀ, ਬਲੋਚਿਸਤਾਨ ਤੇ ਗਿਲਗਿਟ ਬਾਲਟਿਸਤਾਨ, ਥੋੜ੍ਹਾ ਜਿਹਾ ਕਨਫਿਊਜ਼ਿੰਗ ਨਾਮ ਹੈ ਜੀ, ਉਹਨਾਂ ਦੇ ਵਿੱਚ ਅਸ਼ਾਂਤੀ ਫੈਲੀ ਹੋਈ ਹੈ ਜੀ, ਤੇ ਉਹ ਇਹ ਕੀ ਮਸਲਾ ਕੀ? ਅਸੀਂ ਵੈਸੇ ਪਹਿਲਾਂ ਵੀ ਡਿਸਕਸ ਇਹ ਕਾਫੀ ਮਹੀਨੇ ਪਹਿਲਾਂ ਕਰ ਚੁੱਕੇ ਹਾਂ, ਇਹ ਇਸ ਵੇਲੇ ਅਨਰੈਸਟ ਕਿਸ ਗੱਲ ਦੀ ਹੈ?
0: ਦੇਖੋ, ਇੱਕ ਤਾਂ ਮੈਂ ਦੱਸ ਦਿਆਂ ਕਿ ਬਲੋਚ ਲੋਕ ਜਿਹੜੇ ਸੀ ਉਦੋਂ ਅੰਗਰੇਜ਼ਾਂ ਦੇ ਵੇਲੇ ਵੀ ਉਹਨਾਂ ਨੂੰ ਕਾਫੀ ਹੱਦ ਤੱਕ ਖੁਦ ਮੁਖਤਾਰੀ ਹੁੰਦੀ ਸੀ ਤੇ ਅੰਗਰੇਜ਼ਾਂ ਨੇ ਜਾਣ ਲੱਗਿਆ ਕਹਿ ਦਿੱਤਾ ਸੀ ਕਿ ਪਾਕਿਸਤਾਨ ਨਾਲ ਰਲਣਾ ਕਿ ਨਹੀਂ ਰਲਣਾ ਇਹ ਫੈਸਲਾ ਬਲੋਚ ਕਰਨਗੇ। ਪਾਕਿਸਤਾਨ ਦੀ ਸਰਕਾਰ ਨੇ ਉਦੋਂ ਵਕਤੀ ਤੌਰ ਤੇ ਲਿਖ ਕੇ ਫੈਸਲਾ ਕਰ ਲਿਆ ਕਿ ਤੁਹਾਨੂੰ ਪਾਕਿਸਤਾਨ ਦੇ ਸ਼ਾਮਿਲ ਨਾ ਕਰਨ ਬਾਰੇ ਜਾਂ ਸ਼ਾਮਿਲ ਕਰਨ ਬਾਰੇ ਜੋ ਵੀ ਫੈਸਲਾ ਕਰਨਾ ਉਹ ਤੁਹਾਡੀ ਰਾਏ ਨਾਲ ਰੈਫਰੈਂਡਮ ਕਰਾ ਕੇ ਕੀਤਾ ਜਾਵੇਗਾ, ਵੋਟਾਂ ਪਾਈਆਂ ਜਾਣਗੀਆਂ। ਬਾਅਦ ਚ ਕਿਸੇ ਨੇ ਕਦੇ ਵੋਟਾਂ ਪਾਈਆਂ ਨਹੀਂ, ਗੱਲ ਉੱਥੇ ਰਹਿ ਗਈ ਤੇ ਪਾਕਿਸਤਾਨ ਦਾ ਕਬਜ਼ਾ ਉਦੋਂ ਤੋਂ ਤੁਰਿਆ ਆ ਰਿਹਾ। ਬਲੋਚ ਲੋਕ ਲੜਦੇ ਨੇ, ਉਹਨਾਂ ਦੀ ਲੜਾਈ ਆਪਣੀ ਥਾਂ ਤੇ ਆ। ਇਧਰ ਪਿਛਲੇ ਕੁਛ 2 ਹਫ਼ਤਿਆਂ ਤੋਂ ਉੱਥੇ ਲੜਾਈ ਜ਼ਿਆਦਾ ਗੰਭੀਰ ਹੋ ਗਈ ਆ, ਉਹ ਹੁਣ ਸਿੱਧੀ ਲੜਾਈ ਫੌਜ ਤੇ ਪੁਲਿਸ ਨਾਲ ਭਿੜਨ ਲੱਗ ਪਿਆ ਤੇ ਪਤਾ ਇਹ ਲੱਗਾ ਕਿ ਇਜ਼ਰਾਈਲ ਜਿਹੜਾ ਉਹਨਾਂ ਦੀ

0: ਮਦਦ ਕਰ ਰਿਹਾ। ਦੂਸਰਾ ਆਪਾਂ ਕਿਹਾ ਬਾਲਟਿਸਤਾਨ ਦਾ, ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇੰਗਲੈਂਡ ਚ ਕਦੇ ਜਾਓ, ਹੁਣ ਪਤਾ ਨੀ ਤੁਹਾਡੇ ਕੈਨੇਡਾ ਚ ਚੱਲਦਾ ਕਿ ਨਹੀਂ ਚੱਲਦਾ, ਉੱਥੇ ਬਹੁਤ ਸਾਰੇ ਰੈਸਟੋਰੈਂਟਾਂ ਚ ਇੱਕ ਬਾਲਟੀ ਚਿਕਨ ਹੁੰਦਾ, ਉਹ ਰੈਸਟੋਰੈਂਟਾਂ ਵਾਲੇ ਨਿੱਕੀਆਂ ਨਿੱਕੀਆਂ ਤਾਂਬੇ ਤੇ ਪਿੱਤਲ ਦੀਆਂ ਬਾਲਟੀਆਂ ਬਣਾ ਕੇ ਤੇ ਉਹਨਾਂ ਚ ਵਰਤਾਈ ਜਾਂਦੇ ਆ, ਉਹ ਸਮਝਦੇ ਬਾਲਟੀ ਚ ਪਾਤਾ ਤੇ ਬਾਲਟੀ ਚਿਕਨ ਬਣ ਗਿਆ। ਅਸਲ ਚ ਉਹ ਬਾਲਟੀ ਚਿਕਨ ਨਹੀਂ ਹੁੰਦਾ, ਬਾਲਟੀ ਚਿਕਨ ਉੱਥੇ ਜੰਮੂ ਕਸ਼ਮੀਰ ਤੇ ਅਫਗਾਨਿਸਤਾਨ ਦੇ ਵਿਚਾਲੇ ਇੱਕ ਇਲਾਕਾ ਜਿਹਨੂੰ ਗਿਲਗਿਤ ਬਾਲਟਿਸਤਾਨ ਕਹਿੰਦੇ, ਇੱਕ ਇਲਾਕਾ ਗਿਲਗਿਤ ਆ ਤੇ ਇੱਕ ਬਾਲਟਿਸਤਾਨ, ਉਹ ਦੋਵੇਂ ਰਲਾ ਕੇ ਇਕੱਠੇ ਬੋਲੇ ਜਾਂਦੇ ਆ। ਉਹ ਜਿਹੜਾ ਬਾਲਟਿਸਤਾਨ ਹੈ ਉੱਥੋਂ ਦੇ ਲੋਕਾਂ ਦਾ ਇੱਕ ਟਰੈਡੀਸ਼ਨਲ ਚਿਕਨ ਬਣਾਉਣ ਦਾ ਢੰਗ ਹੈ, ਜਿਹਨੂੰ ਵੱਖਰੇ ਢੰਗ ਨਾਲ ਰੋਸਟ ਕਰਦੇ ਆ, ਭੁੰਨਦੇ ਆ, ਉਹਨਾਂ ਦੇ ਮਸਾਲੇ ਵੀ ਬਹੁਤ ਵੱਖਰੇ ਆ, ਤੇ ਅੰਗਰੇਜ਼ਾਂ ਦੇ ਵੇਲੇ ਤੋਂ ਉਹਦਾ ਨਾਂ ਬਾਲਟੀ ਚਿਕਨ ਹੈ। ਉਹ ਜਿਹੜਾ ਹੈਗਾ ਨਾ ਬਾਲਟੀ ਚਿਕਨ, ਉਸ ਉਹਨੂੰ ਹੁਣ ਪਤਾ ਨਾ ਹੋਣ ਕਰਕੇ ਇੰਗਲੈਂਡ ਚ ਰੈਸਟੋਰੈਂਟ ਵਾਲੇ ਬਾਲਟੀਆਂ ਦੇ ਵਿੱਚ ਰੱਖੀ ਜਾਂਦੇ, ਲਾਹੌਰ ਵਾਲੇ ਵੀ, ਸਾਡੇ ਭਾਰਤ ਵਾਲੇ ਵੀ। ਉਹ ਜਿਹੜਾ ਉਹ ਬਾਲਟਿਸਤਾਨ ਆ ਉਹਦੇ ਚ ਇਸ ਵੇਲੇ ਅਨਰੈਸਟ ਆ, ਕਿਉਂਕਿ ਪਾਕਿਸਤਾਨ ਦੀ ਸਰਕਾਰ ਨੇ ਕਹਿ ਤਾ ਕਿ ਹੁਣ ਤੱਕ ਉਹ ਇਲਾਕਾ ਖੁਦ ਮੁਖਤਾਰ ਸੀ, ਕੰਟਰੋਲ ਤਾਂ ਪਾਕਿਸਤਾਨ ਦਾ ਹੀ ਸੀ, ਪਰ ਇਲਾਕਾ ਖੁਦ ਮੁਖਤਾਰ ਗਿਣਿਆ ਜਾਂਦਾ ਸੀ, ਪਾਕਿਸਤਾਨ ਦੀ ਸਟੇਟ ਨਹੀਂ ਸੀ। ਹੁਣ ਇਹਨਾਂ ਨੇ ਫੈਸਲਾ ਕਰ ਲਿਆ ਕਿ ਉਹਨੂੰ ਪਾਕਿਸਤਾਨ ਦੀ ਸਟੇਟ ਡਿਕਲੇਅਰ ਕਰ ਦੇਣਾ। ਉਹ ਕਹਿੰਦੇ ਅਸੀਂ ਖੁਦ ਮੁਖਤਾਰ ਰਹਿ ਸਕਦੇ ਹਾਂ ਜਾਂ ਅਸੀਂ ਪਾਕਿਸਤਾਨ ਨਾਲ ਟੁੱਟ ਕੇ ਵੱਖਰੀ ਸਟੇਟ ਬਣਾ ਸਕਦੇ ਹਾਂ, ਪਰ ਅਸੀਂ ਪਾਕਿਸਤਾਨ ਦੀ ਸਟੇਟ ਨਹੀਂ ਬਣਨਾ। ਲੜਾਈ ਇਸ ਵੇਲੇ ਇਸ ਗੱਲ ਤੋਂ ਚੱਲਦੀ ਪਈ ਆ ਕਿ ਪਾਕਿਸਤਾਨ ਦੀ ਸਟੇਟ ਬਣਨਾ ਕਿ ਨਹੀਂ ਬਣਨਾ। ਉੱਥੇ ਹੁਣ ਰੋਜ਼ ਗੋਲੀ ਚੱਲਦੀ ਆ, ਲੋਕ ਫੌਜ ਤੇ ਪੁਲਿਸ ਨਾਲ ਉਦਾਂ ਹੀ ਭਿੜਦੇ ਆ ਜਿੱਦਾਂ ਬਲੋਚਿਸਤਾਨ ਚ ਭਿੜਦੇ ਆ। ਇਹ ਲੜਾਈ ਸਮਝ ਨਾ ਗਈ ਤੇ ਪਾਕਿਸਤਾਨ ਵਾਸਤੇ ਕਾਫੀ ਮੁਸ਼ਕਲ ਆ ਸਕਦੀ ਹੈ।
1: ਬਹੁਤ ਸ਼ੁਕਰੀਆ ਜੀ ਪੁੰਨ ਸਾਹਿਬ, ਸਾਨੂੰ ਸਾਰੀ ਜਾਣਕਾਰੀ ਵਿਸਥਾਰ ਨਾਲ ਦੇਣ ਲਈ ਧੰਨਵਾਦ ਜੀ।
0: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ। ਇਸ ਦੇ ਨਾਲ ਹੀ ਅਸੀਂ ਜਾਣਕਾਰੀ ਵਾਲਾ ਹਿੱਸਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ। ਕੁਝ ਗੀਤ ਸੰਗੀਤ ਆਪ ਜੀ ਦੀ ਨਜ਼ਰ ਕਰਾਂਗੇ। ਹੋਈਆਂ ਭੁੱਲਾਂ ਚੁੱਕ ਵਾਲੀ ਖਿਮਾ ਜੀ, ਸਤਿ ਸ਼੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਅਲਬਰਟਾ ਵਾਸੀਆਂ ਲਈ ਖਾਸ ਸੂਚਨਾ ਹੁਣ ਤੁਸੀਂ ਆਪਣਾ ਹੈਲਥ ਨੰਬਰ ਅਤੇ ਕੈਨੇਡੀਅਨ ਨਾਗਰਿਕਤਾ ਦਾ ਪ੍ਰਮਾਣ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਆਪਣੇ ਆਈਡੀ ਕਾਰਡ ਉੱਤੇ ਹੀ ਪ੍ਰਾਪਤ ਕਰ ਸਕਦੇ ਹੋ ਹੁਣ ਕਾਗਜ਼ ਦੇ ਬਣੇ ਕਮਜ਼ੋਰ ਜਿਹੇ ਹੈਲਥ ਕਾਰਡ ਨੂੰ ਸਾਂਭਣ ਜਾਂ ਇੱਕ ਤੋਂ ਵੱਧ ਪਛਾਣ ਪੱਤਰਾਂ ਦਾ ਬੋਝ ਚੁੱਕਣ ਦੀ ਕੋਈ ਜ਼ਰੂਰਤ ਨਹੀਂ ਬਸ ਇੱਕੋ ਕਾਰਡ ਤੇ ਕੰਮ ਖਤਮ ਲੋੜੀਂਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਸ ਇਹ ਇੱਕੋ ਕਾਰਡ ਹੀ ਕਾਫੀ ਹੈ ਵਧੇਰੇ ਜਾਣਕਾਰੀ ਲਈ alberta.ca/onecard ਤੇ ਜਾਓ ਅਲਬਰਟਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174

0: 9696 587 617 4619 Oasis Smile Medical tuhadi sehat saadi zimmewari 587-617-4696
1: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुजो 2935 19th Street North East Calgary Empire. Phone number 403-510-1515. 2935 19th Street, Northeast Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਮੰਗਲਵਾਰ ਜੁਲਾਈ ਮਹੀਨੇ ਦੀ 21 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਆਪ ਜੀ ਨਾਲ ਸਾਥ ਬਣਿਆ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਜੋ ਇਕੱਲੀਆਂ ਇਕੱਲੀਆਂ ਖਬਰਾਂ ਅਸੀਂ ਰੋਜ਼ਾਨਾ ਪੇਸ਼ ਕਰਦੇ ਹਾਂ ਉਹ ਅੱਜ ਆਪ ਜੀ ਲਈ ਨਹੀਂ ਕਰ ਸਕਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਸਾਡਾ ਜੋ ਸਾਡੇ ਸੋਸ਼ਲ ਮੀਡੀਆ ਦੇ ਵਾਸਤੇ ਜੋ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ ਖਾਸ ਮੁੱਦਿਆਂ 'ਤੇ ਉਹਦੇ 'ਤੇ ਚਰਚਾ ਸੁਪਰੀਨ ਕੌਰ ਜੱਸੜ ਹੋਣਾ ਦੇ ਨਾਲ ਅਸੀਂ ਪੇਸ਼ ਕਰਨ ਜਾ ਰਹੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹੋ ਹੀ ਸਾਡਾ ਏਜੰਡਾ ਹੋਵੇਗਾ ਜੀ 5 ਵਜੇ ਸੁਪਰੀਨ ਕੌਰ ਜੱਸੜ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ ਉਸ ਦੇ ਵਿੱਚ ਅਸੀਂ ਇੱਕ ਗੇਮ ਜਿਹੜੀ ਹੈ ਜਿਸ ਦਾ ਲਾਈਵ ਬ੍ਰੌਡਕਾਸਟ ਕਰਨ ਜਾ ਰਹੇ ਹਾਂ ਅੱਜ ਜਿਸ ਵਿੱਚ ਖਾਸ ਤੌਰ 'ਤੇ ਜੇ ਅਸੀਂ ਗੱਲ ਕਰੀਏ ਤਾਂ ਸਰਜ ਦੀ ਕੈਲਗਰੀ ਸਰਜ ਦੀ ਜਿਹੜੀ ਗੇਮ ਹੈ ਉਹਦਾ ਲਾਈਵ ਬ੍ਰੌਡਕਾਸਟ ਸਾਡੀ ਵੈਬਸਾਈਟ 'ਤੇ ਹੋਵੇਗਾ ਅਤੇ ਨਾਲ ਸਾਡੇ ਰੇਡੀਓ ਫ੍ਰੀਕੁਐਂਸੀ 'ਤੇ 8 ਤੋਂ 9 ਵਜੇ ਦੇ ਦਰਮਿਆਨ ਪਰਨੂ ਸਾਹਿਬ ਵਾਲੇ ਪ੍ਰੋਗਰਾਮ ਦਾ ਬਾਅਦ ਜਿਹੜਾ 9 ਤੋਂ 10 ਵਾਲਾ ਹਿੱਸਾ ਆਉਂਦਾ ਉਹਦੇ ਤੋਂ ਜਿਹੜਾ ਸਮਾਂ ਬਾਕੀ ਬਚਿਆ ਉਹਦੇ ਵਿੱਚ ਵੀ ਉਹੀ ਅਸੀਂ ਪ੍ਰਸਾਰਿਤ ਕਰਾਂਗੇ ਜੀ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ ਜੀ ਇਸ ਵਕਤ ਕੈਲਗਰੀ ਦੇ ਵਿੱਚ 25-26 ਡਿਗਰੀ ਸੈਲਸੀਅਸ ਹੈ ਜੇ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ੍ਹ ਨੂੰ 29 ਡਿਗਰੀ ਉਸ ਤੋਂ ਅਗਲੇ ਦਿਨ 30 ਡਿਗਰੀ ਫਿਰ 20 ਜਾਂ 31 ਡਿਗਰੀ ਸੈਲਸੀਅਸ ਘੱਟ ਤੋਂ ਘੱਟ 20 ਸ਼ੁੱਕਰਵਾਰ ਨੂੰ ਅਤੇ ਵੱਧ ਤੋਂ ਵੱਧ 31 ਉਸ ਤੋਂ ਅਗਲੇ ਦਿਨ ਸ਼ਨਿਚਰਵਾਰ ਨੂੰ ਵੀ 31 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਸੋ ਗਰਮਾ ਗਰਮ ਦਿਨ ਜਿਹੜੇ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬਿਹਤਰੀਨ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 'ਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਬਣਾ ਲਓ 587-832-1208 ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲਈ ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਰਾਠੌਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ ਫੋਨ ਨੰਬਰ 8252-760-9083 OSS Smile Medical Clinic 587-617-4696 ਫੋਨ ਨੰਬਰ ਹੈ ਜੀ OSS Smile Medical ਜਿੱਥੇ ਕਿ ਐਕਸਪਰਟ ਡਾਕਟਰ ਨੇ ਸਨਰਾਈਜ਼ ਦੇ ਵਿੱਚ ਹੈ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਕੋਈ ਅਪੁਆਇੰਟਮੈਂਟ ਦੀ ਬਣਾਉਣ ਦੀ ਲੋੜ ਨਹੀਂ ਹੈ ਬਸ ਪਹੁੰਚ ਜਾਓ OSS Smile Medical ਹਫ਼ਤੇ ਦੇ 6 ਦਿਨ ਆਵਰ

0: ਦਾ ਤੁਸੀਂ ਅਗਰ ਪੱਕਾ ਪਤਾ ਕਰਨਾ ਹੈ ਤੇ 587-617-4096 ਤੇ ਕਾਲ ਕਰ ਲਓ 587-617-4696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਗੌਰਵ ਸ਼ਰਮਾ ਹੁਣੀ ਆਪ ਜੀ ਨੂੰ ਮਰਸੀਡੀਜ਼ ਦੀਆਂ ਗੱਡੀਆਂ ਤੇ ਬਹੁਤ ਵਧੀਆ ਡੀਲ ਲੈ ਕੇ ਦੇ ਸਕਦੇ ਨੇ ਫੋਨ ਹੈ 403-903-6757 ਕੰਟਰੀ ਹਿਲਸ ਦੇ ਉੱਪਰ ਇਹ ਡੀਲਰਸ਼ਿਪ ਹੈ ਜੋ ਕਿ ਬਹੁਤ ਵੱਡੀ ਡੀਲਰਸ਼ਿਪ ਹੈ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਦੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ ਫੋਨ ਨੰਬਰ ਹੈ ਜੀ 403-404-3500 ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਨੇ 24 ਘੰਟੇ 7 ਦਿਨ ਖੁੱਲ੍ਹਦਾ ਹੈ ਜੀ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ ਸਵੇਰ ਦੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਬਹੁਤ ਸਾਰੇ ਮਹਿਮਾਨਾਂ ਦੇ ਬੈਠ ਕੇ ਖਾਣਾ ਖਾਣ ਦਾ ਪ੍ਰਬੰਧ ਵੀ ਹੈ ਜੀ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਕਿ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਪੋਰਟਰੇਟਸ ਵੀ ਕੀਤੀਆਂ ਜਾਂਦੀਆਂ ਨੇ ਫੋਟੋ ਪ੍ਰਿੰਟ ਵੀ ਕੀਤੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੀ ਆਈ ਡੀ ਲਈ ਪਾਸਪੋਰਟ ਕਿਸੇ ਮੁਲਕ ਦਾ ਹੋਵੇ ਓ ਸੀ ਆਈ ਵੀਜ਼ਾ ਪੀ ਆਰ ਪੁਲਿਸ ਕਲੀਅਰੈਂਸ ਸਰਟੀਫਿਕੇਟ ਸਕਿਉਰਟੀ ਸਰਟੀਫਿਕੇਟ ਹਰ ਤਰ੍ਹਾਂ ਦੀ ਫੋਟੋ ਜਿਹੜੀ ਹੈ ਜੀ ਇੱਥੇ ਖਿੱਚੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਗੱਲਬਾਤ ਵਿਸ਼ਿਆਂ 'ਤੇ ਸਵਲੀਨ ਕੌਰ ਜੱਸੜ ਹੋਣਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਜੀ ਉਹਨਾਂ 'ਤੇ ਚਰਚਾ ਕਰਦੇ ਹਾਂ ਸਵਾਲ ਜਵਾਬ ਕਾਫੀ ਨੇ ਜੇ ਇੰਟਰਸਟਿੰਗ ਹੈ ਪ੍ਰੋਗਰਾਮ ਤੁਸੀਂ ਸੁਣੋ
1: ਸਤਿ ਸ਼੍ਰੀ ਅਕਾਲ ਅਲਬਰਟਾ ਟਾਈਮ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਸਵਲੀਨ ਕੌਰ ਜੱਸੜ ਇੱਕ ਵਾਰ ਫਿਰ ਹਾਜ਼ਰ ਹਾਂ ਕੁਛ ਤਾਜ਼ਾ ਮੁੱਦਿਆਂ ਦੀ ਵਿਸਥਾਰ 'ਚ ਜਾਣਕਾਰੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਹੋਣਗੇ ਹਰ ਰੋਜ਼ ਦੀ ਤਰ੍ਹਾਂ ਸਾਡੀ ਟੀਮ ਦੇ ਸੀਨੀਅਰ ਮੈਂਬਰ ਕੁਲਦੀਪ ਸਿੰਘ ਹੀਰੋਰੀ ਹੀਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
2: ਸਤਿ ਸ਼੍ਰੀ ਅਕਾਲ ਸਵਲੀਨ
1: ਅੱਜ ਗੱਲ ਕਰਦੇ ਹਾਂ ਅਮਰੀਕਾ ਦੀ ਉੱਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਸਮਾਂ ਪਹਿਲਾਂ ਦੀ ਗੱਲ ਹੈ ਕਿ ਖਬਰਾਂ ਜਦੋਂ ਅਸੀਂ ਪੜ੍ਹਦੇ ਸੀ ਤੇ ਆਈਸ ਦੀਆਂ ਖਬਰਾਂ ਬਹੁਤ ਜ਼ਿਆਦਾ ਸਾਡੇ ਸਾਹਮਣੇ ਆਉਂਦੀਆਂ ਸੀ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਦੀ ਮੈਂ ਗੱਲ ਕਰ ਰਹੀ ਹਾਂ ਜੇਕਰ ਹੁਣ ਦੀਆਂ ਖਬਰਾਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਪਿਛਲੇ ਬੜੇ ਲੰਬੇ ਸਮੇਂ ਤੋਂ ਮੈਂ ਆਈਸ ਦੀ ਕੋਈ ਖਬਰ ਨਹੀਂ ਦੇਖੀ ਕਿ ਆਈਸ ਦੀ ਕਾਰਵਾਈ ਠੰਡੀ ਪੈ ਗਈ ਹੈ ਕੁਛ ਨਹੀਂ ਕਰ ਰਹੇ ਗ੍ਰਿਫਤਾਰੀਆਂ ਨਹੀਂ ਹੋ ਰਹੀਆਂ ਜਾਂ ਚੁੱਪ ਚੁਪੀਤੇ ਆਪਣੀ ਕਾਰਵਾਈ ਨੂੰ ਅੰਜਾਮ ਦੇ ਰਹੇ ਨੇ
2: ਇਹਦੇ ਵਿੱਚੋਂ ਜਿਹੜੀ ਤੁਸੀਂ ਲਾਸਟ ਆਪਸ਼ਨ ਦਿੱਤੀ ਆ ਉਹਨੂੰ ਠੀਕ ਮੰਨ ਕੇ ਚੱਲੋ ਉਹ ਇਹ ਕਿ ਚੁੱਪ ਚੁਪੀਤੇ ਕਾਰਵਾਈਆਂ ਇੰਨੀਆਂ ਤੇਜ਼ ਕਰ ਦਿੱਤੀਆਂ ਨੇ ਜੋ ਕਿ ਰਿਕਾਰਡ ਤੋੜ ਗ੍ਰਿਫਤਾਰੀਆਂ ਇਸ ਵੇਲੇ ਕੀਤੀਆਂ ਜਾ ਰਹੀਆਂ ਨੇ ਜਿਹੜਾ ਡਿਪਾਰਟਮੈਂਟ ਦੀ ਤੁਸੀਂ ਗੱਲ ਕੀਤੀ ਹੈ ਆਈਸ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਉਹਦੇ ਤਾਜ਼ਾ ਮਿਲੇ ਅੰਕੜੇ ਦੇ ਮੁਤਾਬਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਰਿਕਾਰਡ ਤੋੜ ਇਮੀਗ੍ਰੈਂਟ ਪਿਛਲੇ ਮਹੀਨੇ ਗ੍ਰਿਫਤਾਰ ਕੀਤੇ ਨੇ ਇਹ ਜਿਹੜੇ ਨਵੇਂ ਅੰਕੜੇ ਆਏ ਨੇ ਉਹਨਾਂ ਤੋਂ ਪਤਾ ਲੱਗਦਾ ਪੂਰੇ ਮੁਲਕ ਦੇ ਵਿੱਚ ਆਈਸ ਦੇ ਵਿੱਚ ਇਹ ਪਤਾ ਲੱਗਦਾ ਕਿ 42,138 ਲੋਕ ਬਲਕਿ 42,000 ਤੋਂ ਵੀ ਸ਼ਾਇਦ ਮੈਨੂੰ ਭੁਲੇਖਾ ਨਾ ਹੋਵੇ ਮੈਂ ਮਾਫ਼ੀ ਚਾਹੁੰਦਾ ਇਸ ਤੋਂ ਵੀ ਜ਼ਿਆਦਾ ਹੋ ਸਕਦੇ ਨੇ 40,000 ਤੋਂ ਪਲੱਸ ਤੁਸੀਂ ਕਹਿ ਲਓ ਕਿ ਜੂਨ ਦੇ ਵਿੱਚ ਇਕੱਲੇ 'ਚ ਗ੍ਰਿਫਤਾਰ ਹੋਏ ਨੇ ਇਹ ਹੁਣ ਤੱਕ ਦਾ ਸਭ ਤੋਂ ਵੱਧ ਗ੍ਰਿਫਤਾਰੀਆਂ ਵਾਲਾ ਮਹੀਨਾ ਹੈ ਜਦੋਂ ਤੋਂ ਡੋਨਲਡ ਟਰੰਪ ਦੂਸਰੀ ਵਾਰ ਪ੍ਰੈਜੀਡੈਂਟ ਬਣੇ ਨੇ ਜਨਵਰੀ 2025 ਦੇ ਵਿੱਚ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਮਾਸ ਇਮੀਗ੍ਰੈਂਟ ਡਿਪੋਰਟੇਸ਼ਨ ਕਰਾਂਗੇ ਅਸੀਂ ਬਹੁਤ ਸਾਰੇ ਮੁਲਕਾਂ ਤੋਂ ਆਏ ਹੋਏ ਇੱਥੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਵਾਪਸ ਭੇਜਾਂਗੇ ਤੇ ਆਈਸ ਦੀ ਗ੍ਰਿਫਤਾਰੀ ਦੇ ਵਿੱਚ ਡਿਟੈਂਸ਼ਨ ਦੇ ਵਿੱਚ 11 ਜੁਲਾਈ ਤੱਕ ਦੇ ਜਿਹੜੇ ਅੰਕੜੇ ਆਏ ਨੇ ਉਹਨਾਂ ਮੁਤਾਬਕ 65,000 ਦੇ ਲਾਗੇ ਲੋਕ ਉਹਨਾਂ ਕੋਲ ਗ੍ਰਿਫਤਾਰ ਇਸ ਵੇਲੇ ਹੈਗੇ ਨੇ ਤੇ ਜੋ ਕਿ ਜਨਵਰੀ ਦੇ ਵਿੱਚ ਸੀਗਾ ਉਦੋਂ 70,000 ਲੋਕ ਸੀਗੇ ਉਹਨਾਂ ਨਾਲੋਂ ਤਾਂ ਥੋੜ੍ਹੇ ਜਿਹਾ ਘੱਟ ਨੇ ਪਰ ਜੂਨ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜਾ ਜੀ ਕੰਮ ਕੀਤਾ ਹੁਣ ਵਿਦਆਊਟ ਕ੍ਰਿਮੀਨਲ ਹਿਸਟਰੀ ਬਿਨਾਂ ਕਿਸੇ ਮੁਜਰਮਾਨਾ ਰਿਕਾਰਡ ਦੇ ਜਿਹਨੇ ਕੋਈ ਉਹੋ ਜਿਹਾ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਹੋਇਆ ਹੋਰ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਆ ਉਹਨਾਂ ਜਿਹਨਾਂ 'ਤੇ ਪੈਂਡਿੰਗ ਨੇ ਚਾਰਜਸ ਜਾਂ ਉਹਨਾਂ ਨਾਲੋਂ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਭਾਵ ਜਿਹੜੇ ਅਦਰਵਾਈਜ਼ ਬੇਦੋਸ਼ੇ ਲੋਕ ਨੇ ਇਮੀਗ੍ਰੇਸ਼ਨ ਦੀ ਵੱਖਰੀ ਗੱਲ ਹੈ ਪਰ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਹੈ ਜਾਂ ਜਿਹਨਾਂ ਲੋਕਾਂ 'ਤੇ ਚਾਰਜਸ ਨੇ ਉਹਨਾਂ ਨਾਲੋਂ ਗਿਣਤੀ ਉਹਨਾਂ ਦੀ ਬਹੁਤ ਜ਼ਿਆਦਾ ਹੈ ਭਾਵ ਕਿ ਬੇਦੋਸ਼ੇ ਲੋਕ ਜਿਹੜੇ ਨੇ ਹਿਰਾਸਤ ਦੇ ਵਿੱਚ ਬਹੁਤੇ ਹੈਗੇ ਨੇ ਹੁਣ ਤੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ 590,000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਤੋਂ 6 ਲੱਖ ਤੁਸੀਂ ਮੰਨ ਕੇ ਚੱਲੋ ਜਨਵਰੀ 2025 ਤੋਂ ਲੈ ਕੇ ਜੂਨ 2024 26 तक। ये ताज़ा

0: ਦਾ ਅੰਕੜਿਆਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਲੇਕਿਨ ਜਿਹੜੇ ਇਮੀਗ੍ਰੇਸ਼ਨ ਦੇ ਐਡਵੋਕੇਟ ਤੇ ਅਟਾਰਨੀਜ਼ ਕਹਿੰਦੇ ਨੇ ਕਿ USA ਦੇ ਵਿੱਚ ਇਹ ਹੋਰ ਜ਼ਿਆਦਾ ਤੇਜ਼ੀ ਨਾਲ ਕੰਮ ਹੋ ਰਿਹਾ ਕਿਉਂਕਿ 70 ਬਿਲੀਅਨ ਦੀ ਫੰਡਿੰਗ ਜਿਹੜੀ ਹੈ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ, ICE ਨੂੰ, ਬਾਰਡਰ ਪੈਟਰੋਲ ਨੂੰ, CBP ਨੂੰ, ਸਾਰਿਆਂ ਨੂੰ ਮਿਲੀ ਹੈ। ਸੋ ਵਾਈਟ ਹਾਊਸ ਨੇ ਅੰਦਰ ਖਾਤੇ ਇਮੀਗ੍ਰੇਸ਼ਨ ਅਫੀਸ਼ਲਸ ਨੂੰ ਇਹ ਕਹਿ ਦਿੱਤਾ ਹੈ, ਕਹਿੰਦੇ ਕਿਹਾ ਜਾ ਰਿਹਾ ਕਿ 2000 ਗ੍ਰਿਫਤਾਰੀਆਂ ਰੋਜ਼ ਦੀਆਂ ਕਰੋ, 2000 ਰੋਜ਼ ਦੇ ਬੰਦੇ ਫੜ ਕੇ ਅੰਦਰ ਕੀਤੇ ਜਾਣ ਅਤੇ ਉਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾਵੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਮਿਲਟਰਾਈਜ਼ਡ ਇਮੀਗ੍ਰੇਸ਼ਨ ਕੰਪੇਨ ਵੀ ਚਲਾਈ ਸੀ ਸ਼ਿਕਾਗੋ LA ਦੇ ਵਿੱਚ, ਅਤੇ ਜਿੱਥੇ ਮਿਲਟਰੀ ਤੋਂ ਫੌਜ ਤੋਂ ਕੰਮ ਲਿਆ ਜਾਣ ਲੱਗਾ ਸੀ। ਫਿਰ ਹੁਣ ਜਿਹੜੀ ਇਹ ਰਿਪੋਰਟ ਸਾਨੂੰ ਸਾਹਮਣੇ ਆ ਰਹੀ ਹੈ ਉਸ ਵਿੱਚ ਕੁਆਇਟ ਹੈ ਅਪਰੋਚ ਕਿ ਹੌਲੀ ਸਹਿਜੇ ਚੁੱਪ ਚੁਪੀਤੇ ਗ੍ਰਿਫਤਾਰੀਆਂ ਕਰਦੇ ਜਾਓ, ਇੰਨਾ ਜ਼ਿਆਦਾ ਰੌਲਾ ਰੱਪਾ ਨਾ ਪਾਓ ਕਿਉਂਕਿ ਮਿਨੀਆਪੋਲਿਸ ਦੇ ਵਿੱਚ ਇਹ ਘਟਨਾ ਹੋ ਗਈ ਸੀ ਅਤੇ ਹੋਰ ਵੀ ਕਈ ਜਗ੍ਹਾ ਹੋਈ ਹੈ ਜਿੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ 2 US ਸਿਟੀਜ਼ਨਸ ਦੀ ਹੱਤਿਆ ਕਰ ਦਿੱਤੀ ਸੀ, ਗੋਲੀ ਮਾਰ ਦਿੱਤੀ ਸੀ। ਉਸ ਤੋਂ ਬਾਅਦ ਰੌਲਾ ਰੱਪਾ ਪਿਆ ਅਤੇ ਉਸ ਤੋਂ ਬਾਅਦ ਫਿਰ ਅੰਦਰ ਖਾਤੇ ਕੰਮ ਜਿਹੜਾ ਜੀ ਚੁੱਪ ਚੁਪੀਤੇ ਸ਼ੁਰੂ ਕਰ ਦਿੱਤਾ ਗਿਆ ਅਤੇ ਡਿਟੇਨ ਕਰਨ ਦੀ ਜਿਹੜੀ ਗਿਣਤੀ ਹੈ, ਰਫ਼ਤਾਰ ਹੈ, ਅੱਗੇ ਨਾਲੋਂ ਤੇਜ਼ ਕਰ ਦਿੱਤੀ ਗਈ ਹੈ। ਜਿਹੜਾ ਇਹ ICE ਦੇ ਅੰਕੜੇ ਆਏ ਨੇ ਇਹਨਾਂ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਲੀਅਰ ਕਰਨ ਵਾਲੀ ਹੈ ਕਿ 2019 ਦੇ ਵਿੱਚ US ਕਾਂਗਰਸ ਨੇ ਇਹ ਕਾਨੂੰਨ ਬਣਾ ਦਿੱਤਾ ਸੀ ਕਿ ICE ਵਾਲੇ ਜਿਹੜੀਆਂ ਗ੍ਰਿਫਤਾਰੀਆਂ ਕਰਦੇ ਨੇ, ਡਿਟੈਂਸ਼ਨ ਕਰਦੇ ਨੇ ਜਾਂ ਡਿਪੋਰਟੇਸ਼ਨ ਕਰਦੇ ਨੇ, ਉਹਨਾਂ ਦਾ ਹਰ 2 ਹਫ਼ਤਿਆਂ ਬਾਅਦ ਹਿਸਾਬ ਦਿਆ ਕਰਨਗੇ ਕਿ 15 ਦਿਨਾਂ ਬਾਅਦ ਦੱਸਣਾ ਹੈ ਕਿ ਕਿੰਨੇ ਜਣੇ ਗ੍ਰਿਫਤਾਰ ਕੀਤੇ, ਕਿੰਨੇ ਡਿਪੋਰਟ ਕੀਤੇ। ਅਤੇ ਹੁਣ ਤੱਕ ਇਹ ਏਜੰਸੀ ਕਰਦੀ ਆਈ ਹੈ ਪਰ ਲੇਟਲੀ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਮਿਸ ਹੀ ਕਰ ਦਿੱਤਾ, ਉਹ ਅਪਡੇਟ ਦਿੱਤੀ ਨਹੀਂ। ਅਪ੍ਰੈਲ ਤੋਂ ਬਾਅਦ ਹੁਣ ਤੱਕ ਜੁਲਾਈ ਤੱਕ ਕੋਈ ਅਪਡੇਟ ਨਹੀਂ ਆਈ ਅਤੇ ਹੁਣ ਜਿਹੜੇ ਤਾਜ਼ਾ ਅੰਕੜੇ ਆਏ ਨੇ, ਵਾਕਈ ਇਹ ਸਾਨੂੰ ਇਹਦੇ ਨਾਲ ਇੱਕ ਕਿਸਮ ਦਾ ਚਿੰਤਾ ਦਾ ਵਿਸ਼ਾ ਹੈ। ਖਾਸ ਤੌਰ 'ਤੇ ਜਦੋਂ ਅਸੀਂ ਇਹ ਸੋਚਦੇ ਹਾਂ, ਭਾਵੇਂ ਕਿ ਅਸੀਂ ਬੜੇ ਸਹਿਜ ਨਾਲ ਕਹਿ ਦਿੰਦੇ ਹਾਂ ਕਿ ਉਹ ਇਲੀਗਲ ਤਰੀਕੇ ਨਾਲ ਆਏ ਸੀ, ਉਹਨਾਂ ਨੂੰ ਜਾਣਾ ਪੈਣਾ, ਜਾਣਾ ਪੈ ਸਕਦਾ, ਪਰ ਬਹੁਤ ਸਾਰਿਆਂ ਦੇ ਕੇਸ ਚੱਲ ਰਹੇ ਨੇ, ਬਹੁਤ ਸਾਰੇ ਸਹੀ ਜ਼ਿੰਦਗੀ ਵੀ ਜੀ ਰਹੇ ਨੇ। ਪਰ ਦੂਸਰੇ ਪਾਸੇ ਕੁਛ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਨੇ, ਜਿਵੇਂ FBI ਨੇ ਪਿੱਛੇ ਜੇ ਬਹੁਤ ਸਾਰੇ ਮੁੰਡਿਆਂ ਦੇ, ਬਲਕਿ ਸਿਆਣੀ ਉਮਰ ਦੇ, ਵਡੇਰੀ ਉਮਰ ਦੇ, ਅਧਖੜ ਉਮਰ ਦੇ ਵਿਅਕਤੀਆਂ ਦੇ ਨਾਮ ਜਿਹੜੇ ਜ਼ਾਹਰ ਕੀਤੇ, ਉਹਨਾਂ ਦੇ ਐਕਸਟੋਰਸ਼ਨ ਨਾਲ, ਹੱਤਿਆਵਾਂ ਨਾਲ, ਕਿਡਨੈਪਿੰਗ ਨਾਲ ਅਤੇ ਹੋਰ ਫਾਇਰ ਆਰਮਸ ਨਾਲ, ਡਰੱਗਸ ਨਾਲ ਰਿਲੇਟਡ ਉਹਨਾਂ 'ਤੇ ਚਾਰਜਸ ਲਾਏ ਗਏ। ਉਹ ਚੀਜ਼ਾਂ ਫਿਰ ਇਹੋ ਜਿਹੀ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਜਾਂ ਸਰਕਾਰ ਦੀਆਂ ਕਾਰਵਾਈਆਂ ਨੇ, ਉਹਨਾਂ ਨੂੰ ਹੋਰ ਜਾਇਜ਼ ਜਿਹੜਾ ਲੱਗਦੇ ਆ ਕਿ ਇਹ ਠੀਕ ਕੰਮ ਹੋ ਰਿਹਾ। ਪਰ ਫਿਰ ਇਹਦੇ ਨਾਲ ਫਿਰ ਜਿਵੇਂ ਕਹਿੰਦੇ ਨੇ ਨਾ ਕਿ ਬਹੁਤ ਸਾਰੇ ਕੰਮ ਜਦੋਂ ਇਹੋ ਜਿਹੇ ਹੁੰਦੇ ਹੋਣ ਤਾਂ ਉਹਦੇ ਵਿੱਚ ਫਿਰ ਜਿਹੜੇ ਨਾਜਾਇਜ਼ ਵੀ ਜਿਹੜੇ ਕੰਮ ਆ ਉਹ ਹੋ ਜਾਂਦੇ ਨੇ ਜੀ, ਸਰਕਾਰਾਂ ਦੇ ਧੱਕੇ ਦੇ ਵਿੱਚ ਫਿਰ ਇਹ ਕੰਮ ਹੋ ਜਾਂਦਾ ਜੋ ਕਿ ਇਸ ਵੇਲੇ ਲੱਗਦਾ ਹੈ ਕਿ ਹੋ ਰਿਹਾ।
1: ਤੁਸੀਂ ਉਸ ਪ੍ਰਵਾਸ ਦੀ ਗੱਲ ਕੀਤੀ ਹੈ ਜਿਹੜਾ ਗਲਤ ਤਰੀਕੇ ਦੇ ਨਾਲ ਹੋਇਆ, ਪਰ ਬਹੁਤ ਸਾਰਾ ਪ੍ਰਵਾਸ ਇਦਾਂ ਦਾ ਵੀ ਹੋਇਆ ਜਿਹੜਾ ਜਾਇਜ਼ ਤਰੀਕੇ ਨਾਲ ਹੋਇਆ। ਹਰ ਕੋਈ ਆਪਣੀ ਰੋਜ਼ੀ ਰੋਟੀ ਲਈ, ਕੋਈ ਅਰਬ ਕੰਟਰੀ 'ਚ ਜਾਂਦਾ ਹੈ, ਕੋਈ ਯੂਰਪ ਕੰਟਰੀ 'ਚ ਜਾਂਦਾ ਹੈ ਅਤੇ ਕੋਈ ਕੈਨੇਡਾ, ਅਮਰੀਕਾ ਵਰਗੇ ਪੱਛਮੀ ਮੁਲਕਾਂ 'ਚ ਆ ਜਾਂਦਾ। ਇਹ ਸਭ ਜਦੋਂ ਘਰ ਵੀ ਛੱਡਣਾ ਹੋਵੇ, ਰੋਜ਼ੀ ਰੋਟੀ ਵੀ ਕਮਾਉਣੀ ਹੋਵੇ, ਪੱਕੇ ਤੌਰ 'ਤੇ ਜਾਣਾ ਹੋਵੇ ਅਤੇ ਹਰ ਕਿਸੇ ਦੇ ਦਿਮਾਗ 'ਚ ਆਉਂਦਾ ਹੁੰਦਾ ਸੀ ਵੀ ਕੈਨੇਡਾ ਚੱਲ ਜਾਓ, ਨਾਲੇ ਘਰ ਦਾ ਸੌਖਾ ਹੋਜੂ, ਨਾਲੇ ਰਹਿਣ ਨੂੰ ਟਿਕਾਣਾ ਮਿਲ ਜੂ। ਪਰ ਜੇ ਇਸ ਵੇਲੇ ਕੈਨੇਡਾ ਦੇ ਹਾਲਾਤ ਦੇਖੀਏ ਤੇ ਬਹੁਤ ਖਰਾਬ ਨੇ। ਜਿਹੜੇ ਲੋਕ PR ਦੀ ਆਸ ਲੈ ਕੇ ਆਏ ਸੀ ਉਹਨਾਂ ਦੇ ਕੋਟੇ ਘਟਾ ਦਿੱਤੇ ਨੇ। ਜਿਹੜੇ ਟੈਂਪਰੇਰੀ ਫੋਰਨ ਵਰਕਰ ਹੀ ਉਹ ਇਸ ਵੇਲੇ ਆਪਣਾ ਸਟੇਟਸ ਬਹਾਲ ਕਰਨ 'ਚ ਲੱਗੇ ਹੋਏ ਨੇ, LMIS ਲੱਭਦੀਆਂ ਨਹੀਂ, ਰਾਹ ਕੋਈ ਲੱਭਦਾ ਨਹੀਂ, ਸੋਚ ਰਹੇ ਨੇ ਕਿ ਸ਼ਾਇਦ ਮੁੜਨਾ ਪੈ ਜੇ। ਜਿਹੜੇ ਸਟੂਡੈਂਟਸ ਆਏ ਸੀ, ਜਿਹੜੇ ਕਹਿੰਦੇ ਸੀ ਪੜ੍ਹ ਕੇ ਮੁੜ ਕੇ ਉੱਥੇ ਸੈਟਲ ਹੋਵਾਂਗੇ, ਜੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤੇ ਉਹ ਆਪਣੇ ਹੱਕ ਮੰਗ ਰਹੇ ਨੇ ਸੜਕਾਂ ਤੇ ਖਲੋ ਕੇ। ਇਸ ਵੇਲੇ ਕੱਚਿਆਂ ਦੇ ਜਿਹੜੇ ਹਾਲਾਤ ਨੇ ਕੈਨੇਡਾ ਦੇ ਵਿੱਚ ਬਹੁਤੇ ਚੰਗੇ ਨਹੀਂ। ਇਹ ਸਭ ਕੁਛ ਕੀ ਹੋ ਰਿਹਾ, ਕਿੱਦਾਂ ਦੇ ਹਾਲਾਤ ਨੇ, ਕਿਵੇਂ ਦੇਖਦੇ ਹੋ?
0: ਇਹ ਜਿਹੜਾ ਰੌਲਾ ਹੈ ਨਾ ਜੀ, ਕੈਨੇਡਾ ਬਹੁਤ ਵਿਸ਼ਾਲ ਮੁਲਕ ਹੈ, ਆਬਾਦੀ ਬਹੁਤ ਘੱਟ ਹੈ ਤੇ ਏਰੀਆ ਖੇਤਰਫਲ ਬਹੁਤ ਜ਼ਿਆਦਾ, ਈਸਟ ਤੋਂ ਲੈ ਕੇ ਵੈਸਟ ਤੱਕ, ਆਮ ਤੌਰ ਤੇ ਨੌਰਥ ਤੋਂ ਲੈ ਕੇ ਸਾਊਥ ਤੱਕ ਇਹਨੂੰ ਦੇਖਿਆ ਜਾਂਦਾ। ਪਰ ਜ਼ਿਆਦਾ ਜਿਹੜਾ ਈਸਟ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਤੋਂ ਲੈ ਕੇ ਵੈਸਟ ਤੱਕ, ਵੈਨਕੂਵਰ ਤੱਕ, BC ਬ੍ਰਿਟਿਸ਼ ਕੋਲੰਬੀਆ ਤੱਕ ਇਹ ਰੌਲਾ ਜਿਹੜੇ ਦੀ ਤੁਸੀਂ ਗੱਲ ਕੀਤੀ ਹੈ ਇਵੇਂ ਹੀ ਫੈਲਿਆ ਹੋਇਆ। ਜੇ ਮੈਂ ਈਸਟ ਦੀ ਗੱਲ ਕਰਾਂ ਤਾਂ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਪਟੀਸ਼ਨ ਚੱਲ ਰਹੀ ਹੈ ਇੱਕ ਕਾਨੂੰਨ ਨੂੰ ਲੈ ਕੇ। ਉਸ ਵਿੱਚ ਨੋਵਾ ਸਕੋਸ਼ੀਆ ਨੋਮੀਨੀ ਪ੍ਰੋਗਰਾਮ ਦੇ ਵਿੱਚ ਪਰਮਾਨੈਂਟ ਰੈਜੀਡੈਂਸੀ ਦੇ ਜਿਹੜਾ ਪਾਥਵੇ ਸੀਗਾ ਉਹਦੇ ਲਈ ਕੋਈ 12 ਮਹੀਨੇ ਦੀ ਐਕਸਪਾਇਰੀ ਡੇਟ ਜਿਹੜੀ ਹੈ ਉਹ ਸੈੱਟ ਕੀਤੀ। ਉਹਦੇ ਨਾਲ ਬਹੁਤ ਸਾਰੇ ਵਰਕਰ, ਸਟੂਡੈਂਟਸ ਜਿਹੜੇ 4-4, 5-5 ਸਾਲਾਂ ਤੋਂ ਕੰਮ ਕਰ ਰਹੇ ਸੀ, ਪੜ੍ਹਿਆ ਵੀ ਇੱਥੇ ਨੇ, ਉਹਨਾਂ ਦਾ ਭਵਿੱਖ ਇੱਕਦਮ ਖਤਰੇ ਦੇ ਵਿੱਚ ਪੈ ਗਿਆ। ਅਤੇ ਫਿਰ ਉੱਥੇ ਬੜਾ ਰੌਲਾ ਰੱਪਾ ਪਿਆ, ਜਿਹਦੇ ਵਿੱਚ ਪੰਜਾਬੀ ਸਟੂਡੈਂਟਸ ਬਹੁਤ ਨੇ।

ਉਹਨੇ ਮਈ ਦੇ ਵਿੱਚ ਇੱਕ 24 ਦੇ ਵਿੱਚ ਇੱਕ ਪਟੀਸ਼ਨ ਜਿਹੜੀ ਸੀ ਇਹੋ ਜਿਹੀਆਂ ਚੇਂਜਸ ਨੂੰ ਲੈ ਕੇ ਜਿਹੜੀ ਸੀ ਉਹ ਸਾਈਨ ਹੋਈ ਸੀ ਜਿਸ ਵਿੱਚ 1670 ਵਰਕਰਸ ਤੇ 57 ਇੰਪਲੋਇਜ਼ ਨੇ ਸਾਈਨ ਕੀਤੇ ਸੀਗੇ। ਖੈਰ ਇਹ ਰੌਲਾ ਉਦੋਂ ਤੋਂ ਲੈ ਕੇ ਜਿਹੜਾ ਚੱਲਣਾ ਜ਼ਿਆਦਾ ਸ਼ੁਰੂ ਹੋਇਆ ਜੀ। ਫਿਰ ਹੌਲੀ ਹੌਲੀ ਹੌਲੀ ਇਹ ਸਾਰੇ ਪਾਸੇ ਫੈਲਦਾ ਜਿਹੜਾ ਜੀ ਇਸਦਾ ਅਸਰ ਫੈਲ ਗਿਆ। ਜੇ ਅਸੀਂ ਗੱਲ ਕਰੀਏ ਤਾਂ ਸਟੂਡੈਂਟਸ ਜਿਹੜੇ ਇਹ ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰ ਰਹੇ, ਬਹੁਤਾਤ ਪੰਜਾਬੀਆਂ ਦੀ, ਇਹ ਵੀ ਯਾਦ ਰੱਖਣੀ ਚਾਹੀਦੀ ਸਾਨੂੰ। ਇਹ ਸਟੂਡੈਂਟਸ ਤੇ ਟੈਂਪਰੇਰੀ ਫੋਰਨ ਵਰਕਰ ਕੈਨੇਡਾ ਦੇ ਉਹਨਾਂ ਹਿੱਸਿਆਂ ਦੇ ਵਿੱਚ ਫੈਲੇ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਥੇ ਦੇ ਪੱਕੇ ਰਹਿਣ ਵਾਲੇ 25-25 30-30 ਸਾਲ ਤੋਂ ਰਹਿਣ ਵਾਲੇ, ਕਈ ਵਾਰੀ ਉਹਨਾਂ ਵਿੱਚੋਂ ਬਹੁਤ ਸਾਰੇ ਉਹਨਾਂ ਸ਼ਹਿਰਾਂ 'ਚ ਗਏ ਨਹੀਂ ਹੋਣਗੇ ਤੇ ਕਈਆਂ ਦੇ ਨਾਮ ਨਹੀਂ ਸੁਣੇ ਹੋਣਗੇ। ਤੇ ਜੇ ਅਸੀਂ ਓਨਟੇਰੀਓ ਤੋਂ ਗੱਲ ਕਰੀਏ, ਹੈਮਿਲਟਨ, ਸੈਂਟ ਕੈਥਰੀਨ, ਨਾਗਰਾ ਫਾਲ, ਵਿੰਡਸਰ, ਹੋਰ ਅਨੇਕਾਂ ਸ਼ਹਿਰ, ਇੱਧਰ ਜਿਹੜਾ ਅਲਬਰਟਾ ਵੱਲ ਨੂੰ ਆ ਜਾਈਏ, ਇਹਦੇ ਵਿੱਚ ਦੇਖੀਏ ਤਾਂ ਯੈਲੋ ਨਾਈਫ, ਵਾਈਟ ਹਾਰਸ, ਮੈਡੀਸਨ ਹੈਟ, ਲੈਥਬ੍ਰਿਜ ਤੇ ਬੀਸੀ ਦੇ ਅੰਦਰੂਨ ਦੇ ਵਿੱਚ, ਇੰਟੀਰੀਅਰ ਬੀਸੀ ਦੇ ਵਿੱਚ ਫੋਰਟ ਸੇਂਟ ਜੌਨ, ਪ੍ਰਿੰਸ ਜਾਰਜ, ਕੈਮਲੋਪਸ, ਕੈਮਲੋਪਸ, ਮੈਰਿਟ, ਵਰਨਨ, ਗੋਲਡਨ, ਅਨੇਕਾਂ ਇਸ ਤੋਂ ਇਲਾਵਾ ਹੋਰ ਸ਼ਹਿਰ ਜਿਹੜੇ ਮੈਂ ਕੋਈ ਇਹ ਮੋਟੇ ਮੋਟੇ ਗਿਣੇ ਨੇ, ਇਹ ਨਹੀਂ ਮੈਂ ਕੋਈ ਸੂਚੀ ਬਣਾਈ ਹੈ, ਮੈਂ ਜਿਹੜੇ ਮੈਨੂੰ ਯਾਦ ਆ ਰਹੇ ਨੇ, ਪਰ ਹੋਰ ਬਹੁਤ ਸਾਰੇ ਸੈਂਕੜੇ ਸ਼ਹਿਰਾਂ ਦੇ ਵਿੱਚ ਤੁਸੀਂ ਦੂਰ ਦੁਰਾਡੇ ਕਿਤੇ ਚਲੇ ਜਾਓ, ਤੁਹਾਨੂੰ ਆਪਣੇ ਬੱਚੇ ਜਿਹੜੇ ਨੇ ਉਹ ਮਿਲਦੇ ਨੇ, ਸਟੂਡੈਂਟਸ ਮਿਲਦੇ ਨੇ, ਟੈਂਪਰੇਰੀ ਫੋਰਨ ਵਰਕਰ ਮਿਲਦੇ ਨੇ। ਪਰ ਇੱਕ ਜਿਹੜਾ ਕੈਨੇਡਾ ਦੇ ਵਿੱਚ ਰੌਲਾ ਰੱਪਾ ਜਿਹਾ ਪੈ ਗਿਆ ਨਾ ਜੀ, ਉਹਦੀ ਹਾਲਤ ਇਹੋ ਜਿਹੀ ਹੈ ਕਿ ਕੋਈ ਇਸ ਪਾਸੇ ਨੂੰ ਸੋਚ ਨਹੀਂ ਰਿਹਾ ਕਿ ਇਹਨਾਂ ਨੇ ਕੋਈ ਕੰਟਰੀਬਿਊਟ ਕੀਤਾ, ਇਹਨਾਂ ਬੱਚਿਆਂ ਨੇ ਇੱਥੇ ਆ ਕੇ ਇਹਨੀ ਕਈ ਕਈ ਗੁਣਾ ਵੱਧ ਫੀਸਾਂ ਦੇਖ ਕੇ ਇੱਥੇ ਪੜ੍ਹਾਈ ਕੀਤੀ ਹੈ। ਤੇ ਹੁਣ ਸ਼ਾਇਦ ਜੇ ਹੁਣ ਅਸੀਂ ਕਹਿੰਦੇ ਕਿ ਉਹ ਪੜ੍ਹਾਈ ਕਾਹਦੀ ਸੀ ਜੀ, ਉੱਥੇ ਦੁਕਾਨਾਂ ਸੀ, ਦੁਕਾਨਾਂ ਖੋਲੀਆਂ ਤੇ ਕੈਨੇਡਾ ਸਰਕਾਰ ਦੀ ਮਨਜ਼ੂਰੀ ਨਾਲ ਹੀ ਸੀ ਨਾ, ਆਫਰ ਲੈਟਰਾਂ ਤੇ ਉਹ ਦਿੰਦੇ ਸੀ ਨਾ, ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਤਾਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਸੀ ਨਾ ਕਿ ਇਹਨਾਂ ਦੇ ਕਾਲਜਿਸ ਦੇ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨੂੰ ਅਸੀਂ ਇਹ ਜਿਹੜੇ ਵੀਜ਼ੇ ਦੇਣ ਦੀ ਸਾਡੀ ਜਿਹੜੀ ਸਿਸਟਮ ਹੈ ਉਹ ਜਾਰੀ ਰਹੇਗਾ। ਸੋ ਹੁਣ ਜਿਹੜੇ ਸਵਾਲ ਉੱਤੇ ਤੋਂ ਉੱਤੋਂ ਸਿੱਟੇ ਜਾ ਰਹੇ ਨੇ, ਇਸ ਤਰ੍ਹਾਂ ਉਹਨਾਂ ਨੂੰ ਕੀਤਾ ਜਾ ਰਿਹਾ ਕਿ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ, ਸਾਨੂੰ ਇਹਨਾਂ ਦੀ ਲੋੜ ਨਹੀਂ। ਤੇ ਸਰਕਾਰ ਨੇ ਅੱਜ ਤੋਂ ਕਈ ਮਹੀਨੇ ਪਹਿਲਾਂ ਪਲਾਨ ਬਣਾ ਦਿੱਤੀ ਕਿ ਜਿਹੜੇ ਕੱਚੇ ਨੇ ਉਹ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਦਾ ਅਸੀਂ 5% ਕਰਨੇ ਨੇ, ਜਿਹੜੇ ਕਿ 7-7.5% ਹੋ ਗਏ ਨੇ। ਖੈਰ ਗਿਣਤੀ ਘੱਟ ਵੀ ਗਈ ਹੈ, ਕਿ ਉਹਨਾਂ ਨੂੰ 7 ਤੋਂ ਵੀ ਘੱਟ ਕੇ 6 ਕੁਛ ਰਹਿ ਗਈ ਹੈ। ਪਰ ਉਹਦੇ ਪਿੱਛੇ ਕੀ ਦਲੀਲ ਹੈ ਕਿ ਅਸੀਂ ਉਹਨਾਂ ਦੀ ਗਿਣਤੀ ਇੰਨੇ ਪਰਸੈਂਟ ਘਟਾਉਣੀ ਹੈ? ਇੰਪਲੋਇਮੈਂਟ ਨੰਬਰ ਥੋੜੇ ਜਿਹੇ ਬੈਟਰ ਹੋਏ ਨੇ, ਇਨਫਲੇਸ਼ਨ ਵੀ ਥੋੜੀ ਜਿਹੀ ਬੈਟਰ ਹੋਈ ਹੈ, ਇੰਟਰਸਟ ਰੇਟ ਵੀ ਥੋੜੇ ਸਟੇਬਲ ਨੇ ਇਸ ਵੇਲੇ, ਪਰ ਉਹ ਜਿਹੜੀਆਂ ਸਮੱਸਿਆਵਾਂ ਕੈਨੇਡਾ ਦੀਆਂ ਹੈਗੀਆਂ ਨੇ ਵਪਾਰ ਨੂੰ, ਟ੍ਰੇਡ ਨੂੰ ਲੈ ਕੇ, ਹੋਰਨਾਂ ਚੀਜ਼ਾਂ ਨੂੰ ਲੈ ਕੇ ਉਹ ਹੈਗੀਆਂ ਨੇ, ਪਰ ਡਿਸਕਸ਼ਨ ਜਿਹੜੀ ਓਵਰਆਲ ਚੱਲ ਰਹੀ ਹੈ ਨਾ, ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ, ਉਹ ਬਹੁਤ ਜ਼ਿਆਦਾ ਦੁਖੀ ਕਰ ਰਿਹਾ ਇੱਕ ਬਹੁਤ ਵੱਡੀ ਗਿਣਤੀ ਨੂੰ, ਜੋ ਕਿ ਜਿਹਨਾਂ ਨੇ ਕੈਨੇਡਾ ਦੇ ਵਿੱਚ ਆਪਣਾ ਭਵਿੱਖ ਦੇਖਿਆ ਸੀ, ਕੈਨੇਡਾ ਨੂੰ ਆਪਣਾ ਘਰ ਸਮਝਿਆ ਸੀ। ਫਿਰ ਅਸੀਂ ਜਦੋਂ ਆਪਣੇ ਤੌਰ ਤੇ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਉਹ ਡਿਸਕਸ਼ਨ ਵਿੱਚ ਲੈ ਆਉਂਦੇ ਹਾਂ ਕਿ ਦੇਖੋ ਜੀ, ਇਹਨਾਂ ਵਿੱਚੋਂ ਕਈਆਂ ਨੇ ਇਸ ਤਰ੍ਹਾਂ ਕੀਤੀ ਕਿ ਐਕਸਟੋਰਸ਼ਨ 'ਚ ਫੜੇ ਗਏ, ਇਹਦੇ 'ਚ ਫੜੇ ਗਏ। ਉਹ ਗਿਣਤੀ ਜਿਹੜੀ ਪਰਸੈਂਟੇਜ ਵਾਈਜ਼ ਹੈ, ਉਹ ਪਿਛਲਿਆਂ ਦੇ ਵਿੱਚ ਵੀ ਤੁਸੀਂ ਜਿਹੜੀ ਸ਼ੁਰੂ ਕਰ ਲਓ ਕਿ ਅੱਜ ਤੋਂ 25-30 ਸਾਲ ਵਾਲੇ ਪਹਿਲੇ ਜਿਹੜੇ ਇਮੀਗ੍ਰੈਂਟ ਆਏ ਸੀ ਉਹਨਾਂ ਵਿੱਚ ਵੀ ਇੱਕ ਪਰਸੈਂਟੇਜ ਇਹੋ ਜਿਹੀ ਸੀਗੀ ਜਿਹੜੇ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਉਲਝੇ ਸੀਗੇ। ਇਹ ਜਿਹੜੇ ਸਟੂਡੈਂਟਸ ਨੇ, ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ, ਜਿਹੜੇ ਅੱਜ ਤੋਂ 25-30 ਸਾਲ 35 ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੈਂਗਵਾਰ ਸ਼ੁਰੂ ਹੋਏ ਸੀ, ਉਹ ਤਾਂ ਨਹੀਂ ਨਾ ਸ਼ੁਰੂ ਕੀਤੀ ਇਹਨਾਂ ਨੇ? ਔਰ ਜਿਹੜੇ ਇੰਨੇ ਜ਼ਿਆਦਾ ਡਰੱਗ ਦੇ ਮਾਮਲਿਆਂ ਦੇ ਵਿੱਚ ਫਸੇ ਹੋਏ ਸੀਗੇ, ਜਿਹੜੇ ਬਾਰਡਰ ਕਰੋਸਿੰਗ ਕਰਦੇ ਸੀਗੇ, ਉਹ ਸਟੂਡੈਂਟਸ ਨੇ ਤਾਂ ਸ਼ੁਰੂ ਨਹੀਂ ਕੀਤਾ, ਸ਼ੁਰੂ ਤੋਂ ਪਹਿਲਾਂ ਹੀ ਹੋਇਆ ਸੀਗਾ। ਅੱਜ ਵੀ ਗੱਡੀਆਂ ਚੋਰੀ ਦੇ ਨਾਲ ਸੰਬੰਧਿਤ ਹੇਠਲੇ ਲੈਵਲ ਤੇ ਕੁਝ ਕੰਮ ਕਰਦੇ ਹੋ ਸਕਦੇ ਨੇ, ਐਕਸਟੋਰਸ਼ਨ ਦੇ ਲੈਵਲ ਤੇ ਹੇਠਾਂ ਕੰਮ ਕਰਦੇ ਹੋ ਸਕਦੇ ਨੇ। ਜਦੋਂ ਇੱਕ ਲੈਵਲ ਉੱਪਰ ਤੱਕ ਜਾਂਦੇ ਆ ਤਾਂ ਫਿਰ ਜਿਹੜੇ ਫੜੇ ਜਾਂਦੇ ਨੇ ਉਹ ਪੱਕੇ ਨੇ, PR ਨੇ, ਸਿਟੀਜ਼ਨ ਨੇ, ਬੋਰਨ ਵੀ ਨੇ ਇੱਥੇ ਦੇ, ਸਾਰੇ ਹੈਗੇ ਨੇ। ਸੋ ਇਹ ਸਵਾਲ ਜਿਹੜਾ ਖੜਾ ਕਰਨ ਤੋਂ ਸਾਨੂੰ ਸੋਚਣ ਤੋਂ ਕਰਨ ਤੋਂ ਪਹਿਲਾਂ ਸਾਨੂੰ ਜਿਹੜਾ ਸੋਚਣਾ ਚਾਹੀਦਾ। ਪਰ ਓਵਰਆਲ ਜਿਹੜਾ ਬਿਰਤਾਂਤ ਹੈ ਇਹਦਾ ਤੁਸੀਂ ਇਹ ਦੇਖ ਲਓ ਕਿ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੀ ਕੰਪੇਨ ਚੱਲ ਰਹੀ, ਈਵਨ ਅਸੀਂ ਪੰਜਾਬੀ ਸਾਡਾ ਜਿਹੜਾ ਸਿਸਟਮ ਹੈ, ਪੰਜਾਬੀ ਪ੍ਰੋਗਰਾਮ ਹੈ ਅਸੀਂ ਕਰ ਰਹੇ ਹਾਂ, ਇਹਦੇ ਹੇਠਾਂ ਵੀ ਕਮੈਂਟਸ ਜਿਹੜੇ ਨੇ ਉਹ ਇਸ ਜਿਹੜੀਆਂ ਫੇਕ ਆਈਡੀਜ਼ ਵੱਲੋਂ ਹੋਰ ਤਰ੍ਹਾਂ ਦੀਆਂ ਫੋਟੋ ਲਾਈ ਦੀਆਂ ਹੋਈਆਂ ਨੇ ਔਰ ਨਾਮ ਉਹੋ ਜਿਹੇ ਨੇ, ਉਹ ਕੁਛ ਨਹੀਂ ਬਸ ਇਹਨਾਂ ਨੂੰ ਕੱਢੋ ਤੇ ਗੰਦੇ ਮੰਦੇ ਰੇਸਿਸਟ ਕਮੈਂਟ ਕਰਦੇ ਹੀ ਜਾ ਰਹੇ ਨੇ। ਇਹ ਇੱਕ ਓਵਰਆਲ ਸਿਸਟਮ ਤੇ ਨਾਲ ਨਾਲ ਕੁੱਲ ਮਿਲਾ ਕੇ ਜਿਹੜੀਆਂ ਸਰਕਾਰ ਦੀਆਂ ਕਨਫਿਊਜ਼ਡ ਨੀਤੀਆਂ ਨੇ ਕਿ ਸਵੇਰ ਤੋਂ ਭਾਵੇ ਹੈ ਕਿ 2-4 ਦਿਨ, 2 ਹਫ਼ਤੇ ਪਹਿਲਾਂ ਕੁਛ ਨਿਯਮ ਹੋਰ ਨੇ, 2 ਹਫ਼ਤੇ ਬਾਅਦ ਹੋਰ ਨੇ, ਸ਼ਾਮ ਨੂੰ ਹੋਰ ਨੇ। ਸੋ ਉਹ ਚੀਜ਼ਾਂ ਜਿਹੜੀਆਂ ਨੇ ਉਸ ਤੋਂ ਲੱਗਦਾ ਕਿ ਸਰਕਾਰ ਵੀ ਕਨਫਿਊਜ਼ਡ ਹੈ ਤੇ ਰਾਤੋਂ ਰਾਤ ਚੱਕ ਕੇ ਜਿਹੜੇ ਨੇ ਕਈ ਪ੍ਰੋਗਰਾਮ ਇਸ ਤਰ੍ਹਾਂ ਬੰਦ ਕਰ ਦਿੱਤੇ ਜਾਂਦੇ ਨੇ। ਕੈਲਗਰੀ ਦੇ ਕਾਲਜ ਦੀ ਜਿਹੜੀ ਗੱਲ ਹੈ, ਕੈਲਗਰੀ ਦੇ ਕਾਲਜ ਦੀ, ਜੇ ਉਹ ਨਵੇਂ ਕਾਨੂੰਨਾਂ ਦੇ ਮੁਤਾਬਕ ਕਾਲਜ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਦੇਣਾ, ਪਰ ਜਿਹੜੇ ਪਹਿਲਾਂ ਆਏ ਹੋਏ ਸੀ ਜਿਹਨਾਂ ਨੂੰ ਤੁਸੀਂ ਕਿਹਾ ਹੋਇਆ ਸੀ ਕਿ ਤੁਸੀਂ

0: ਇੱਥੇ ਸਟੱਡੀ ਮੁਕੰਮਲ ਕਰ ਲਓ ਤੇ ਅਸੀਂ ਆ ਤੁਹਾਨੂੰ ਵਰਕ ਪਰਮਿਟ ਦੇਵਾਂਗੇ ਜਾਂ ਤਾਂ ਉਹਨਾਂ ਦੇ ਕੇਸ ਦੇ ਵਿੱਚ ਕੋਈ ਪ੍ਰੋਬਲਮ ਆ ਉਹ ਦੱਸੋ ਉਸੇ ਕਾਲਜ ਦੇ ਜਿਹੜੇ ਕਲਾਸਰੂਮ ਦੇ ਵਿੱਚ ਬੈਠੇ ਹੋਏ ਸੇਮ ਸਟੂਡੈਂਟਸ ਨੂੰ ਕਈਆਂ ਨੂੰ ਅਪਰੂਵਲ ਆ ਰਹੀ ਹੈ ਤੇ ਕਈਆਂ ਨੂੰ ਰਿਜੈਕਟ ਕੀਤਾ ਜਾ ਰਿਹਾ ਔਰ ਰੀਜ਼ਨ ਕਿਹਾ ਜਾ ਰਿਹਾ ਕਿ ਨਹੀਂ ਇਹ ਠੀਕ ਨਹੀਂ ਹੈ ਜਿਹੜਾ ਰੂਲ ਬਣਾਇਆ ਉਹਦੇ ਹਿਸਾਬ ਨਾਲ ਠੀਕ ਨਹੀਂ ਹੈ ਔਰ ਕੋਈ ਜਵਾਬਦੇਹੀ ਅਜੇ ਤੱਕ ਹੈ ਨਹੀਂ ਹੈ ਓਵਰਆਲ ਜਿਹੜਾ ਸੈਂਟੀਮੈਂਟ ਹੈ ਉਹ ਇਹੋ ਹੀ ਹੈ ਕਿ ਕੱਚਿਆਂ ਨੂੰ ਕੱਢੋ ਪਰ ਓਵਰਆਲ ਮੈਂ ਸਮਝਦਾ ਕਿ ਸਾਡੇ ਸਰਕਾਰੀ ਨੁਮਾਇੰਦੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਖਾਸ ਤੌਰ ਤੇ ਰਾਜਨੀਤੀਵਾਨ ਉਹਨਾਂ ਨੂੰ ਹੁਣ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਭਾਈ ਤੁਹਾਨੂੰ ਜਦੋਂ ਤੁਹਾਡੇ ਜਿਹੜੇ ਵੱਡੇ ਵੱਡੇ ਅਦਾਰੇ ਨੇ ਉਹਨਾਂ ਨੇ ਵਾਰ ਵਾਰ ਗੱਲਾਂ ਕੀਤੀਆਂ ਨੇ ਕਿ ਸਾਨੂੰ ਹਰ ਸਾਲ ਨਵੇਂ ਇਮੀਗ੍ਰੈਂਟ ਚਾਹੀਦੇ ਨੇ ਤੇ ਇਹ ਜਿਹੜੇ ਯੂਥ ਆਇਆ ਹੋਇਆ ਜਿਹੜੇ ਕੰਮ ਕਰ ਵੀ ਰਹੇ ਨੇ ਕੰਮ ਕਰਨ ਨੂੰ ਰੈਡੀ ਵੀ ਨੇ ਤੇ ਇਹ ਹੈਲਥ ਕੇਅਰ ਦੀ ਓਨੀ ਵਰਤੋਂ ਨਹੀਂ ਕਰ ਰਹੇ ਹੋਰਨਾਂ ਨੂੰ ਚੀਜ਼ਾਂ ਦੀ ਇੰਨੀ ਨਹੀਂ ਵਰਤੋਂ ਕਰ ਰਹੇ ਤੇ ਔਖਿਆ ਸਮੇਂ ਦੇ ਵਿੱਚ ਗੁਜ਼ਾਰਾ ਕਰਕੇ ਉਹਨਾਂ ਨੇ ਹਜ਼ਾਰਾਂ ਲੱਖਾਂ ਫੀਸਾਂ ਦੇ ਕੇ ਜਿਹੜਾ ਇੱਥੇ ਸਮਾਂ ਬਿਤਾਇਆ ਤੁਸੀਂ ਉਹਨਾਂ ਦੀ ਬਾਂਹ ਤਾਂ ਫੜੋ ਜੇ ਅਸੀਂ ਅਲਬਰਟਾ ਦੀ ਗੱਲ ਕਰੀਏ ਅੱਜ ਵੀ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਅੱਗੇ ਨਾਲੋਂ ਘੱਟ ਗਈ ਹੈ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਅੱਜ ਵੀ ਜ਼ਿਆਦਾ ਨੇ ਇਹਦੇ ਵਿੱਚ ਸਾਡੇ ਜਿਹੜੇ ਪ੍ਰੈਮੀਅਰ ਸਾਹਿਬਾਨ ਨੇ ਜੈਨੀਅਲ ਸਮਿਥ ਉਹਨਾਂ ਵੱਲੋਂ ਰੈਫਰੈਂਡਮ ਕਰਵਾਇਆ ਜਾ ਰਿਹਾ ਹੁਣ ਰੈਫਰੈਂਡਮ ਬਾਰੇ ਰੌਲਾ ਇਹ ਹੈ ਕਿ ਉਹ ਤੇ ਸੈਪਰੇਸ਼ਨ ਦਾ ਰੈਫਰੈਂਡਮ ਹੈ ਸੈਪਰੇਸ਼ਨ ਬਾਰੇ ਇੱਕ ਸਵਾਲ ਹੈ ਤੇ ਜਦਕਿ ਪੰਜ ਸਵਾਲ ਜਿਹੜੇ ਨੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਨੇ ਉਹਦੇ ਵਿੱਚ ਕੀ ਹੈ ਕਿ ਕੱਚਿਆਂ ਨੂੰ ਅਸੀਂ ਹੈਲਥ ਕੇਅਰ ਐਜੂਕੇਸ਼ਨ ਨਾ ਦੇਈਏ ਇਮੀਗ੍ਰੇਸ਼ਨ ਤੇ ਸਾਡਾ ਵੱਧ ਕੰਟਰੋਲ ਚਾਹੀਦਾ ਕੰਟਰੋਲਡ ਇਮੀਗ੍ਰੇਸ਼ਨ ਚਾਹੀਦੀ ਹੈ ਕਿਹਨੂੰ ਆਉਣ ਦੇਣਾ ਕਿਹਨੂੰ ਨਹੀਂ ਆਉਣ ਦੇਣਾ ਤੇ ਸਾਡਾ ਜ਼ਿਆਦਾ ਹੱਕ ਚਾਹੀਦਾ ਰੈਜੀਡੈਂਸੀ ਰਿਕੁਆਇਰਮੈਂਟ ਹੈ ਕਿ ਜਿਹੜਾ ਅਲਬਰਟਾ ਦੇ ਵਿੱਚ ਆ ਕੇ ਸੇਵਾਵਾਂ ਲੈਣੀਆਂ ਚਾਹੁੰਦਾ ਆ ਉਹਨੂੰ 12 ਮਹੀਨੇ ਇੱਥੇ ਜਿਹੜੇ ਨੇ ਉਹ ਪਹਿਲਾਂ ਇੱਥੇ ਰਹਿਣਾ ਪਏਗਾ ਫਿਰ ਉਹਨੂੰ ਸੋਸ਼ਲ ਸਰਵਿਸਿਜ਼ ਜਿਹੜੀਆਂ ਨੇ ਉਹ ਮਿਲਣਗੀਆਂ ਹੈਲਥ ਕੇਅਰ ਤੇ ਐਜੂਕੇਸ਼ਨ ਤੇ ਕਿਉਂ ਨਾ ਕੱਚਿਆਂ ਤੇ ਫੀਸ ਲਾ ਦਿੱਤੀ ਜਾਵੇ ਇਸ ਤਰ੍ਹਾਂ ਦੇ ਸਵਾਲ ਨੇ ਤੇ ਆਈਡੀ ਜਿਹੜੀ ਆ ਵੋਟਾਂ ਪਾਉਣ ਵੇਲੇ ਜਿਹੜੀ ਆ ਉਹ ਜਿਹੜੀ ਆ ਪਾਸਪੋਰਟ ਤੇ ਬਰਥ ਸਰਟੀਫਿਕੇਟ ਹੋਰ ਚੀਜ਼ਾਂ ਦੇਖੀਆਂ ਜਾਣ ਸਿਟੀਜ਼ਨਸ਼ਿਪ ਦੇ ਪ੍ਰੂਫ ਦੇਖੇ ਜਾਣ ਖੈਰ ਉਹ ਸਵਾਲ ਪੁੱਛਿਆ ਜਾ ਰਿਹਾ ਦੂਜੇ ਪਾਸੇ ਕਾਰਵਾਈ ਕਰ ਵੀ ਦਿੱਤੀ ਕਿ ਡਰਾਈਵਿੰਗ ਲਾਇਸੈਂਸ ਦੇ ਉੱਤੇ ਸਿਟੀਜ਼ਨਸ਼ਿਪ ਦਾ ਮਾਰਕ ਲਾ ਵੀ ਦਿੱਤਾ ਸੋ ਇਹ ਸਾਰੀਆਂ ਗੱਲਾਂ ਹੈਗੀਆਂ ਨੇ ਪਰ ਮੈਂ ਸਮਝਦਾ ਕਿ ਇੰਨੇ ਬੇਮੁੱਖ ਨਹੀਂ ਹੋਣਾ ਚਾਹੀਦਾ ਕੈਨੇਡੀਅਨਾਂ ਨੂੰ ਘੱਟੋ ਘੱਟ ਇੱਥੇ ਦੇ ਪੁਰਾਣੇ ਲੋਕਾਂ ਨੂੰ ਇੱਥੇ ਦੀਆਂ ਸਰਕਾਰਾਂ ਨੂੰ ਕਾਨਫਰੰਸ ਬੋਰਡ ਆਫ ਕੈਨੇਡਾ ਕਹਿੰਦਾ ਹੈ ਕਿ ਜਿੰਨੀ ਕੈਨੇਡਾ ਦੀ ਆਬਾਦੀ ਹੈ ਉਹਦੇ 2% ਨਵੇਂ ਇਮੀਗ੍ਰੈਂਟ ਕੰਮ ਕਰਨ ਵਾਲੇ ਸਾਨੂੰ ਹਰ ਸਾਲ ਚਾਹੀਦੇ ਨੇ ਜੇ 40 ਮਿਲੀਅਨ ਆਬਾਦੀ ਤੇ 8 ਲੱਖ ਚਾਹੀਦੇ ਨੇ ਮੈਂ ਨਹੀਂ ਕਹਿੰਦਾ ਕਿ 8 ਲੱਖ ਲੈ ਆਓ ਤੁਸੀਂ ਸਸਟੇਨਡ ਇਮੀਗ੍ਰੇਸ਼ਨ ਲੈਵਲ ਰੱਖੋ ਜਾਂ ਤੁਸੀਂ ਦਰਵਾਜ਼ੇ ਪੂਰੇ ਖੁੱਲੇ ਛੱਡੇ ਹੋਏ ਸੀ ਤੇ ਜਾਂ ਘੁੱਟ ਕੇ ਬੰਦ ਕਰ ਦਿੱਤੇ ਨੇ ਤੇ 1-way ਟ੍ਰੈਫਿਕ ਹੈ ਇਸ ਵੇਲੇ ਤੇ ਤੇ ਭਾਈ ਅੰਦਰ ਨਹੀਂ ਕੋਈ ਆ ਸਕਦਾ ਜਿਹੜੇ ਆਏ ਹੋਏ ਨੇ ਉਹਨਾਂ ਲਈ ਦਰਵਾਜ਼ਾ ਖੁੱਲਾ ਜਿਹਨੇ ਇੱਕ ਪੈਰ ਬਾਹਰ ਜਿਹੜਾ ਕੋਲ ਵੀ ਖੜਾ ਦਰਵਾਜ਼ਾ ਤੇ ਚੱਲ ਬਾਹਰ ਇਸ ਤਰ੍ਹਾਂ ਦੀ ਸਥਿਤੀ ਹੈ ਇਹਦੇ ਨਾਲ ਇਹ ਇਕੱਲਾ ਕਾਨਫਰੰਸ ਬੋਰਡ ਨਹੀਂ ਕਹਿੰਦਾ ਬੈਂਕਾਂ ਦੀਆਂ ਵੀ ਹੈਗੀਆਂ ਕਹਾਣੀਆਂ ਉਹਨਾਂ ਦੇ ਇੱਕ ਮੇਜਰ ਬੈਂਕ ਰਿਸਰਚ ਟੀਮ ਨੇ RBC ਇਕਨੋਮਿਕਸ ਸਕੋਸ਼ੀਆ ਨੇ ਇਹਨਾਂ ਨੇ ਕੈਨੇਡੀਅਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਰਲ ਕੇ ਇੱਕ ਸਰਵੇ ਕਰਵਾਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਰਿਪਲੇਸਮੈਂਟ ਲੈਵਲ ਹੈ ਸਾਡੀ ਆਬਾਦੀ ਦਾ ਬਹੁਤ ਘੱਟ ਹੈ ਬੱਚੇ ਇੱਥੇ ਉਨੇ ਨਹੀਂ ਪੈਦਾ ਹੋ ਰਹੇ ਤੇ ਇਹਦੇ ਲਈ ਸਾਨੂੰ ਇਮੀਗ੍ਰੇਸ਼ਨ ਤੇ ਹੀ ਧਿਆਨ ਦੇਣਾ ਪਵੇਗਾ ਤੇ ਮੈਂ ਸਮਝਦਾ ਇਸ ਵੇਲੇ ਸਾਨੂੰ ਥੋੜੀ ਜਿਹੀ ਆਵਾਜ਼ ਉਠਾਉਣ ਦੀ ਲੋੜ ਹੈ ਜੀ
1: ਬਿਲਕੁਲ ਜੀ ਤੁਸੀਂ ਸਰਵੇਸ ਦੀ ਗੱਲ ਕਰ ਰਹੇ ਹੋ ਅਸੀਂ ਗਰਾਊਂਡ ਤੇ ਜਿਹੜੀ ਦੇਖਦੇ ਹਾਂ ਰਿਐਲਿਟੀ ਅਸੀਂ ਉਹ ਵੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਬਿਜ਼ਨਸ ਓਨਰਸ ਇੱਥੇ ਆਏ ਨੇ ਉਹਨਾਂ ਨੇ ਕਿਹਾ ਕਿ ਸਟੂਡੈਂਟਸ ਦੇ ਘਟਣ ਨਾਲ ਸਾਡੀ ਵਰਕਫੋਰਸ ਘਟ ਗਈ ਹੈ ਸਾਨੂੰ ਆਵਰਸ ਜਿਹੜੇ ਨੇ ਉਹ ਘਟਾਉਣੇ ਪਏ ਨੇ ਸਾਡੇ ਬਿਜ਼ਨਸ ਅਫੈਕਟ ਹੋ ਰਹੇ ਨੇ ਅਕਸਰ ਨੂੰ ਉਹ ਵੀ ਟੈਕਸ ਪੇਅਰ ਨੇ ਸਰਕਾਰਾਂ ਨੂੰ ਟੈਕਸ ਦਿੰਦੇ ਨੇ ਜੇ ਆਮ ਕਿਸੇ ਬੰਦੇ ਦੇ ਨਾਲ ਪਬਲਿਕਲੀ ਗੱਲ ਕਰਕੇ ਦੇਖੀਏ ਤੇ ਉਹ ਵੀ ਆਂਦਾ ਵੀ ਜਿਹੜੇ ਆ ਗਏ ਨੇ ਇਹਨਾਂ ਨੂੰ ਵੱਡਾ ਦਿਲ ਕਰਕੇ ਸੈਟਲ ਕਰਨਾ ਚਾਹੀਦਾ ਸਰਕਾਰ ਨੂੰ ਜੇ ਜ਼ਿਆਦਾ ਆ ਗਏ ਨੇ ਤਾਂ ਪਿਛਲੇ ਬੰਦ ਕਰ ਦਿਓ ਹੋਰ ਨਾ ਸੱਦੋ ਸੋ ਓਵਰਆਲ ਇੱਕ ਚੰਗੀ ਰਣਨੀਤੀ ਇਸ ਵੇਲੇ ਕੈਨੇਡਾ ਨੂੰ ਬਣਾਉਣ ਦੀ ਲੋੜ ਹੈ ਇਹ ਸਭ ਜਦੋਂ ਗੱਲ ਪ੍ਰਵਾਸ ਦੀ ਆਉਂਦੀ ਹੈ ਟਰੈਵਲ ਦੀ ਆਉਂਦੀ ਹੈ ਤੇ ਇੱਕ ਡਾਕੂਮੈਂਟ ਦੀ ਲੋੜ ਹੁੰਦੀ ਹੱਥ ਵਿੱਚ ਪਾਸਪੋਰਟ ਰੱਖੀਦਾ ਤੇ ਪਾਸਪੋਰਟ ਦੀ ਰੈਂਕਿੰਗ ਵੀ ਅੱਜ ਦੇਖੀ ਪਾਸਪੋਰਟ ਦੀ ਰੈਂਕਿੰਗ ਦੀ ਵੀ ਨਵੀਂ ਖਬਰ ਹੈ ਕਿਹੜੇ ਕਿਹੜੇ ਪਾਸਪੋਰਟ ਜਿਹੜੇ ਨੇ ਉਹ ਤਾਕਤਵਰ ਨੇ ਕੀ ਸੂਚੀ ਹੈ ਜੀ
0: ਇਹ ਰੈਂਕਿੰਗ ਅਸੀਂ ਗਾਹੇ ਬਗਾਹੇ ਸਾਂਝੀ ਕਰਦੇ ਰਹਿੰਦੇ ਹਾਂ ਆਪਣੇ ਦਰਸ਼ਕਾਂ ਦੇ ਨਾਲ ਇਹ ਹੈ ਜੀ ਹੈਨਲੇਸ ਪਾਸਪੋਰਟ ਇੰਡੈਕਸ ਤੇ ਉਹ ਅੰਕੜੇ ਇਕੱਠੇ ਕਰਕੇ ਤੇ ਹਰ ਸਾਲ ਜਿਹੜੀ ਹੈ ਇਹ ਸੂਚੀ ਜਾਰੀ ਕਰਦੇ ਨੇ ਅੰਕੜੇ ਕਿੱਥੋਂ ਲੈਂਦੇ ਨੇ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ IATA ਜਿਹਨੂੰ ਕਹਿ ਦਿੰਦੇ ਅਸੀਂ ਉਹਦੇ ਕੋਲੋਂ ਲੈਂਦੇ ਨੇ ਇਸ ਰਿਪੋਰਟ ਦੇ ਵਿੱਚ ਇਹ ਲੱਗਦਾ ਪਤਾ ਲੱਗਦਾ ਕਿ 20 ਸਾਲ ਇੱਕ ਤਾਂ 20 ਸਾਲ ਹੋ ਗਏ ਨੇ ਜਿਸ ਸੰਸਥਾ ਨੂੰ ਹੈਲਨੇ ਵਾਲਿਆਂ ਨੂੰ ਕਿ ਰਿਪੋਰਟ ਤਿਆਰ ਕਰ ਰਹੇ ਨੇ ਉਹ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਗਲੋਬਲ ਟਰੈਵਲ ਫਰੀਡਮ ਜਿਹੜੀ ਆ ਉਹ ਇੰਪਰੂਵ ਹੋਈ ਹੈ ਤੇ ਦੁੱਗਣੀ ਹੋ ਗਈ ਆ ਜਿਸ ਇਹਦੇ ਵਿੱਚ ਜਿਹੜਾ ਮਿਣਤੀ ਕੀਤੀ ਜਾਂਦੀ ਨੇ ਕਿ ਪਾਸਪੋਰਟ ਕਿੰਨਾ ਸਟਰੋਂਗ ਆ ਉਹ ਇਹ ਹੈ ਕਿ ਕਿਹੜੇ ਦੇਸ਼ ਦਾ ਪਾਸਪੋਰਟ ਜਿਹੜਾ ਉਹਨਾਂ ਨੂੰ ਦੂਸਰੇ ਮੁਲਕਾਂ ਵਿੱਚ ਵੀਜ਼ਾ ਫਰੀ ਟਰੈਵਲ ਕਰਨ ਦੀ ਜਾਂ ਵੀਜ਼ਾ

0: ਆਨ ਅਰਾਈਵਲ ਟਰੈਵਲ ਕਰਨ ਦੀ ਸਹੂਲਤ ਦਿੰਦਾ। ਇਸ ਵੇਲੇ ਜਿਹੜੀ ਐਵਰੇਜ ਹੈ ਮੁਲਕ ਦੇ ਸਾਰੇ ਮੁਲਕਾਂ ਦੇ ਪਾਸਪੋਰਟਾਂ ਦੀ ਉਹ 58 ਮੁਲਕਾਂ ਦੇ ਵਿੱਚ ਵੀਜ਼ਾ ਫ੍ਰੀ ਡੈਸਟੀਨੇਸ਼ਨ ਜਾਣ ਦੀ ਉਹਨਾਂ ਨੂੰ ਹੈ। ਸੋ ਇਸ ਵੇਲੇ ਪਹਿਲਾਂ ਸੀ 58, ਮਾਫ ਕਰਨਾ, ਇਸ ਵੇਲੇ 108-109 ਦੇ ਆਸ ਪਾਸ ਹੈ। ਸੋ ਦੁੱਗਣੀ ਦੇ ਲਾਗੇ ਛਾਗੇ ਹੋ ਗਈ ਹੈ ਜੀ। ਹੁਣ ਜਿਹੜੇ ਇਹ ਅੰਕੜੇ ਨੇ ਇਹਨਾਂ ਵਿੱਚ ਸਿੰਗਾਪੁਰ ਦੁਨੀਆਂ ਦਾ ਸਭ ਤੋਂ ਤਾਕਤਵਰ ਪਾਸਪੋਰਟ ਜਿਹੜਾ ਵੀਜ਼ਾ ਔਨ ਅਰਾਈਵਲ ਜਾਂ ਵੀਜ਼ਾ ਫ੍ਰੀ ਐਂਟਰੀ ਜਿਹੜੀ ਹੈ 192 ਮੁਲਕਾਂ ਦੇ ਵਿੱਚ ਹੈ ਸਿੰਗਾਪੁਰ ਵਾਲਿਆਂ ਨੂੰ। ਦੂਸਰੇ ਨੰਬਰ ਤੇ ਜਪਾਨ, ਸਾਊਥ ਕੋਰੀਆ, UAE ਵਗੈਰਾ। UAE ਵਾਲੇ ਬਹੁਤ ਇੰਪਰੂਵ ਕੀਤੇ ਨੇ ਤੇ ਪਿਛਲੇ 20 ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਆਪਣੇ ਆਪ ਨੂੰ ਇੰਨਾ ਇੰਪਰੂਵ ਕੀਤਾ ਕਿ ਉਹਨਾਂ 35 ਮੁਲਕਾਂ ਦੇ ਵਿੱਚ ਉਹਨਾਂ ਨੂੰ ਅਲਾਊਡ ਸੀ ਤੇ ਇਸ ਵੇਲੇ 188 ਮੁਲਕਾਂ ਦੇ ਵਿੱਚ UAE ਵਾਲੇ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਤੇ ਟਰੈਵਲ ਕਰ ਸਕਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਡਿਪਲੋਮੈਟਿਕ ਇੰਗੇਜਮੈਂਟ ਜਿਹੜੀ ਆ ਕਾਫੀ ਵਧਾਈ ਹੈ। ਇਸ ਤੋਂ ਬਾਅਦ ਡੈਨਮਾਰਕ, ਲਕਸਮਬਰਗ, ਸਪੇਨ, ਸਵੀਡਨ ਵਗੈਰਾ ਆਉਂਦੇ ਨੇ ਤੇ ਇਹਦੇ ਵਿੱਚ 186 ਮੁਲਕਾਂ ਤੱਕ ਹੋ ਜਾਂਦੇ ਨੇ ਤੇ ਯੂਰੋਪੀਅਨ ਨੇਸ਼ਨ ਜ਼ਿਆਦਾ ਇਹਦੇ ਵਿੱਚ ਬਾਕੀ ਫਿਰ ਆਉਂਦੇ ਨੇ ਤੇ ਚੌਥੇ ਪੰਜਵੇਂ ਨੰਬਰ ਤੇ ਫਿਰ ਜਿਹੜਾ ਹੈ ਉਹ ਹੋਰ ਮੁਲਕ ਇਸ ਦੇ ਯੂਰਪ ਦੇ ਆ ਜਾਂਦੇ ਨੇ। USA ਜੋ ਕਿ ਅੱਜ ਤੋਂ ਕਈ ਸਾਲ ਪਹਿਲਾਂ ਪਹਿਲੇ ਨੰਬਰ ਤੇ ਸੀ ਕਈ ਮੁਲਕਾਂ ਦੇ ਨਾਲ, ਉਹ ਕਾਫੀ ਹੇਠਾਂ ਖਿਸਕ ਗਿਆ ਤੇ USA ਵਾਲੇ ਜਿਹੜੇ ਨੇ ਉਹਨਾਂ ਦੇ 35-35 ਨੰਬਰ ਤੇ ਜਾ ਟਿਕੇ ਨੇ। ਕੁਛ ਹੋਰ ਮੁਲਕ ਜਿਹੜੇ ਨੇ ਉਹਨਾਂ ਨੇ ਆਪਣੀ ਰੀਚ ਵਧਾ ਲਈ ਹੈ। ਅਮੈਰੀਕਨ ਪ੍ਰੋਗਰੈਸ ਜਿਹੜੀ ਆ ਉਹ ਪਿੱਛੇ ਨੂੰ ਖਿਸਕੀ ਹੈ ਤੇ USA ਵਾਲੇ ਜਿਹੜੇ ਨੇ ਇਸ ਵੇਲੇ ਜਿਹੜੇ ਨੇ ਕਾਫੀ ਹੇਠਾਂ ਚਲੇ ਗਏ ਨੇ ਤੇ 178 ਮੁਲਕਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਇਹ ਦਿੱਤਾ ਜਾ ਰਿਹਾ ਤੇ 36 ਮੁਲਕ ਕੁੱਲ ਇਹਨਾਂ ਤੋਂ ਜਿਹੜੇ ਨੇ ਇਸ ਵੇਲੇ ਉੱਪਰ ਨੇ। US ਪਾਸਪੋਰਟ ਤੇ ਅਮਰੀਕਾ ਜਿਹੜਾ ਹੈ ਇਹ ਉਹ ਮੁਲਕ ਨੇ ਜਿਨ੍ਹਾਂ ਦੀ ਸਿਟੀਜਨ ਨੂੰ ਦੁਨੀਆਂ ਦੇ ਵਿੱਚ ਵੀਜ਼ਾ ਫ੍ਰੀ ਟਰੈਵਲ ਦੀ ਬਹੁਤ ਜ਼ਿਆਦਾ ਜਿਹੜੀ ਸਹੂਲਤ ਸੀ ਤੇ ਅੱਜ ਵੀ ਚਾਈਨਾ ਵਰਗੇ ਮੁਲਕ ਦੇ ਵਿੱਚ USA ਵਾਲਿਆਂ ਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ, ਇੰਡੀਆ ਨੂੰ ਵੀ ਵੀਜ਼ਾ। ਇਸ ਤੋਂ ਇਲਾਵਾ UK ਵਾਲੇ ਉਹ ਵੀ ਥੱਲੇ ਖਿਸਕੇ ਨੇ, 2006 ਦੇ ਵਿੱਚ ਦੂਸਰੇ ਤੀਸਰੇ ਨੰਬਰ ਤੇ ਸੀ ਤੇ ਉਹ 6ਵੇਂ 7ਵੇਂ ਪਲੇਸ ਤੇ ਆ ਗਏ ਨੇ। ਕੈਨੇਡਾ, ਆਸਟ੍ਰੇਲੀਆ ਵਾਲੇ ਇਹ ਸੇਮ ਹੈ ਜੀ, 7ਵੇਂ ਨੰਬਰ ਤੇ ਨੇ ਤੇ ਦੋਵੇਂ ਦੇਸ਼ ਜਿਹੜੇ ਨੇ ਇਹ ਲਗਾਤਾਰ ਗਲੋਬਲ ਪੀਸਫੁਲਨੈਸ ਦੇ ਸੰਬੰਧ ਦੇ ਵਿੱਚ ਜਿਹੜੇ ਨੇ ਤੇ ਹੋਰ ਕਈ ਚੀਜ਼ਾਂ ਦੇ ਵਿੱਚ ਕਾਫੀ ਜ਼ਿਆਦਾ ਸਟੇਬਲ ਨਜ਼ਰ ਆ ਰਹੇ ਨੇ ਕੈਨੇਡਾ ਤੇ ਆਸਟ੍ਰੇਲੀਆ। ਇੱਕ ਹੋਰ ਮੁਲਕ ਹੈ ਜੀ ਜਿਹਨੇ ਬਹੁਤ ਜ਼ਿਆਦਾ ਇੰਪਰੂਵਮੈਂਟ ਦਿਖਾਈ ਹੈ ਤੇ ਉਹ 55ਵੇਂ ਨੰਬਰ ਤੇ ਹੈ, ਉਹ ਹੈ ਚਾਈਨਾ, ਜਿਨ੍ਹਾਂ ਨੂੰ ਵੀਜ਼ਾ ਫ੍ਰੀ ਜਾਂ ਵੀਜ਼ਾ ਔਨ ਅਰਾਈਵਲ ਤੇ ਹੈ ਜੀ ਤੇ 10 ਸਾਲ ਪਹਿਲਾਂ ਜਿਹੜਾ ਸੀ, ਮਾਫ ਕਰਨਾ, 10 ਸਾਲ ਪਹਿਲਾਂ ਉਹਨਾਂ ਨੂੰ 55ਵੇਂ ਨੰਬਰ ਤੇ ਸੀ ਤੇ ਇਹ 55 ਮੁਲਕਾਂ ਦੇ ਵਿੱਚ ਸੀ, ਉਹਨਾਂ ਨੂੰ 55ਵਾਂ ਨੰਬਰ ਹੈ ਉਹਨਾਂ ਦਾ ਵਰਲਡ ਦੇ ਵਿੱਚ ਤੇ ਓਵਰਆਲ ਜਿਹੜਾ ਉਹਨਾਂ ਦਾ 87ਵਾਂ ਨੰਬਰ ਸੀਗਾ ਜੀ 10 ਸਾਲ ਪਹਿਲਾਂ। ਸੋ ਉਹ ਇੱਥੇ ਇੰਪਰੂਵ ਕਰਕੇ ਨੇ ਤੇ ਇਹਦੇ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਾਊਥ ਏਸ਼ੀਆ ਦੇ ਵਿੱਚ ਤਾਂ ਇੰਡੀਆ ਵਾਲਿਆਂ ਦਾ ਰੈਂਕ 77ਵਾਂ ਹੈ, 77th ਤੇ ਵੀਜ਼ਾ ਫ੍ਰੀ ਜਾਂ ਵੀਜ਼ਾ ਔਨ ਅਰਾਈਵਲ ਜਿਹੜਾ ਐਕਸੈਸ ਹੈ 56 ਮੁਲਕਾਂ ਨੂੰ ਇੰਡੀਆ ਵਾਲਿਆਂ ਨੂੰ ਹੈ। ਬੰਗਲਾਦੇਸ਼ ਦਾ 95ਵਾਂ ਰੈਂਕ ਹੈ, ਬਹੁਤ ਹੇਠਾਂ ਹੈ ਤੇ ਪਾਕਿਸਤਾਨ ਵਾਲੇ ਜਿਹੜੇ ਜੀ ਬੋਟਮ ਦੇ ਜਿਹੜੇ ਸਭ ਤੋਂ ਹੇਠਲੇ ਮੁਲਕ ਨੇ ਉਹਨਾਂ ਦੇ ਵਿੱਚੋਂ ਇੱਕ 98ਵਾਂ ਨੰਬਰ ਯਮਨ ਦੇ ਨਾਲ ਪਾਕਿਸਤਾਨ ਦਾ ਹੈ ਤੇ ਇਸ ਤੋਂ ਥੱਲੇ ਫਿਰ ਸੀਰੀਆ ਤੇ ਅਫਗਾਨਿਸਤਾਨ ਜਿਹੜੇ ਆਉਂਦੇ ਨੇ ਜੋ ਕਿ 100ਵੇਂ ਤੇ 101ਵੇਂ ਨੰਬਰ ਤੇ ਨੇ ਜੀ। ਇਹ ਹੈ ਜੀ ਪਾਸਪੋਰਟ ਰੈਂਕਿੰਗ। ਇਸ ਵਿੱਚ ਮੈਂ ਮਾਫੀ ਚਾਹੁੰਦਾ ਹਾਂ ਕਿਉਂਕਿ ਕਾਫੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ, ਥੋੜਾ ਬਹੁਤਾ ਫਰਕ ਹੋ ਸਕਦਾ ਹੈ ਜੀ।
1: ਜੀ, ਇਹ ਸਭ ਬੜੀਆਂ ਗੱਲਾਂ ਹੌਲੀ ਹੌਲੀ ਫੇਡ ਹੋ ਰਹੀਆਂ ਸੀ ਦਿਮਾਗ ਚੋਂ ਤੇ ਟਰੰਪ ਸਾਹਿਬ ਹੋਣ ਨਹੀਂ ਦਿੰਦੇ। ਜਦੋਂ ਅਕਤੂਬਰ ਨਵੰਬਰ ਦਾ ਮਹੀਨਾ ਆਉਂਦਾ ਤੇ ਉਦੋਂ ਤੁਸੀਂ ਦੇਖਿਆ ਹੋਣਾ ਵੀ ਦਿੱਲੀ ਦੇ ਲੀਡਰਸ ਜਿਹੜੇ ਨੇ ਉਹਨਾਂ ਦੀਆਂ ਏਸੀ ਵਾਲੀਆਂ ਗੱਡੀਆਂ 'ਚ ਤੇ ਏਸੀ ਵਾਲੇ ਘਰਾਂ ਦੇ ਵਿੱਚ ਪੰਜਾਬ ਦਾ ਧੂੰਆਂ ਵੜਦਾ ਹੁੰਦਾ। ਫਿਰ ਉਦੋਂ ਬਹੁਤ ਵੇਗ ਤੇ ਧੁੰਦਲੇ ਜਿਹੇ ਬਿਆਨ ਦਿੰਦੇ ਹੁੰਦੇ ਸੀ ਤੇ ਜਿੱਦਣ ਟਰੰਪ ਸਾਹਿਬ ਨੇ ਇੱਥੇ ਕਿਹਾ ਵੀ ਜੇ ਕੈਨੇਡਾ ਵਾਲਾ ਧੂੰਆਂ ਜੰਗਲੀ ਅੱਗਾਂ ਦਾ ਇੱਧਰ ਨੂੰ ਆਇਆ ਤੇ ਫਿਰ ਵੇਖਿਓ ਮੈਂ ਟੈਰਫ ਛੇੜ ਦੇਣੇ, ਉਦਣ ਮੈਨੂੰ ਚੇਤਾ ਆ ਗਿਆ ਵੀ ਟਰੰਪ ਸਾਹਿਬ ਨੇ ਲੱਗਦਾ ਉੱਥੇ ਦੀ ਰਾਜਨੀਤੀ ਦੇਖ ਲਈ ਹੈ ਤੇ ਹੁਣ ਵੀ ਜਿੱਦਾਂ ਉੱਥੇ ਮੈਂ ਚੱਲਦੀ ਹੈ ਉੱਦਾਂ ਦੀ ਮੈਂ ਕਰ ਰਹੇ ਨੇ। ਕਹਿੰਦੇ ਨੇ ਵੀ ਸਾਡੇ ਬਿਨਾਂ ਕੈਨੇਡਾ ਕੱਖ ਵੀ ਨਹੀਂ ਹੈ, ਕੈਨੇਡਾ ਦੇ ਦੁਆਲੇ ਹੋਏ ਨੇ। ਕੀ ਖਬਰਾਂ ਨੇ ਜੀ?
0: ਇੱਕੋ ਕਹਿੰਦੇ ਹੁੰਦੇ ਨੇ ਕਿ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਇਹ ਕਹਾਣੀ ਜਿਹੜੀ ਹੈ ਡੋਨਲਡ ਟਰੰਪ ਨੇ ਕੀਤੀ। ਉਹਨਾਂ ਨੇ ਜਿਹੜਾ ਫੀਫਾ ਵਰਲਡ ਕੱਪ ਚੱਲ ਰਿਹਾ ਸੀ ਉਹਦੇ ਆਲੇ ਦੁਆਲੇ ਉਹਨਾਂ ਨੂੰ ਥੋੜਾ ਜਿਹਾ ਫਿਕਰ ਪੈ ਗਿਆ ਸੀ ਕਿ ਫਾਈਨਲ ਨਿਊਯਾਰਕ ਨਿਊਜਰਸੀ ਦੇ ਵਿੱਚ ਹੋਣਾ ਤੇ ਉੱਥੇ ਰੌਲਾ ਪੈ ਗਿਆ ਸੀ ਕਿ ਸ਼ਾਇਦ ਉੱਥੇ ਇਹੋ ਜਿਹਾ ਕੰਮ ਹੋ ਜਾਵੇ ਕਿ ਧੂੰਏ ਕਾਰਨ ਮੈਚ ਥੋੜਾ ਬਹੁਤ ਅੱਗੇ ਪਿੱਛੇ ਕਰਨਾ ਪਵੇ। ਖੈਰ ਉਹ ਮੈਚ ਤੇ ਹੋ ਚੁੱਕਾ, ਸਭ ਕੁਝ ਹੋ ਗਿਆ ਤੇ ਮਾਰਕ ਕਾਰਨ ਹੀ ਉੱਥੇ ਜੋ ਇਨਾਮ ਵੰਡ ਸਮਾਰੋਹ ਸੀ ਉੱਥੇ ਗਏ ਵੀ ਸੀ ਕਿਉਂਕਿ ਵਨ ਆਫ ਦਾ ਹੋਸਟ ਮੁਲਕ ਸੀ ਤੇ ਮੈਕਸੀਕੋ ਦੀ ਪ੍ਰੈਜੀਡੈਂਟ ਵੀ ਉੱਥੇ ਸੀ। ਉਸ ਤੋਂ ਪਹਿਲਾਂ ਡੋਨਲਡ ਟਰੰਪ ਕਹਿ ਰਹੇ ਸੀ ਕਿ ਕੈਨੇਡੀਅਨ ਧੂੰਆਂ ਇਸ ਕਰਕੇ ਹੈ ਕਿਉਂਕਿ ਕੈਨੇਡਾ ਵਾਲਿਆਂ ਨੇ ਆਪਣੇ ਜੰਗਲਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ, ਜੰਗਲੀ ਅੱਗਾਂ ਦੇ ਕੰਟਰੋਲ ਨਹੀਂ ਕਰਦੇ ਤੇ ਧੂੰਆਂ ਸਾਡੇ ਤੇ ਖਾਮ ਖਾ ਜਿਹੜਾ ਥੋਪਿਆ ਜਾ ਰਿਹਾ ਤੇ ਅਸੀਂ ਨੇ ਤਾਂ ਡਿਊਟੀ ਲਾ ਦੇਣੀ ਹੈ ਤੁਹਾਡੇ ਤੇ। ਅੱਛਾ, ਹੁਣ ਜਿਹੜੀ ਇਹ ਉਹਨਾਂ ਨੇ ਲਾਈ ਹੈ 50% ਉਹਨਾਂ ਨੇ ਕਈ ਚੀਜ਼ਾਂ ਤੇ ਲਾਉਣ ਦਾ ਜਿਹੜਾ

0: ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਇੱਕ ਪੱਤਰਕਾਰ ਨੇ ਪੁੱਛਿਆ ਵੀ ਕੀ ਇਹ ਉਹਦੇ ਕਰਕੇ ਲਾਈ ਹੈ, ਤੇ ਉਹ ਜਵਾਬ ਦਿੰਦੇ ਨੇ ਕਿ ਨਹੀਂ ਉਹਦੇ ਕਰਕੇ ਨਹੀਂ, ਉਹਦੇ ਜਿਹੜਾ ਵੱਖਰੇ ਤੌਰ ਤੇ ਗੱਲ ਕਰ ਰਹੇ ਹਾਂ। ਤੇ ਬਾਅਦ ਚ ਉਹਨਾਂ ਦੇ ਅਧਿਕਾਰੀ ਕਹਿੰਦੇ ਜੀ ਟਰੰਪ ਸਾਹਿਬ ਨੇ ਸਾਨੂੰ ਕਿਹਾ ਕਿ ਤੁਸੀਂ ਜਿਹੜਾ ਕੈਨੇਡੀਅਨ ਧੂੰਆਂ ਉਹਦੇ ਲਈ ਅਸੀਂ ਕੀ ਇਹਨਾਂ ਤੇ ਕਾਰਵਾਈ ਕਰ ਸਕਦੇ ਜੀ, ਮੈਨੂੰ ਜਿਹੜਾ ਲਿਸਟ ਦਿਓ। ਸੋ ਹੋ ਸਕਦਾ ਪ੍ਰੋਗਰਾਮ ਜਦੋਂ ਤੱਕ ਦਰਸ਼ਕਾਂ ਕੋਲ ਪਹੁੰਚੇ ਉਹਦੀ ਵੀ ਸੂਚੀ, ਉਹਦਾ ਵੀ ਜਿਹੜਾ ਵੱਖਰੇ ਕਿਸਮ ਦਾ ਟੈਰਿਫ ਹੈ ਉਹਦੀ ਵੀ ਸਾਡੇ ਕੋਲ ਉਹਦਾ ਨੰਬਰ ਵੀ ਆ ਜਾਵੇ।
1: ਬਿਲਕੁਲ।
0: ਹੁਣ ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਆਈ ਲਵ ਕੈਨੇਡਾ, ਆਈ ਲਵ ਦ ਪੀਪਲ ਆਫ ਕੈਨੇਡਾ, ਤੇ ਪਰ ਕਹਿੰਦੇ ਦੇ ਨੀਡ ਅਸ ਟੂ ਸਰਵਾਈਵ, ਵਿਦਆਊਟ ਅਸ ਦੇਰ ਇਜ਼ ਨੋ ਵੇ ਦੇ ਕੈਨ ਸਰਵਾਈਵ। ਮੈਂ ਕਹਿੰਦੇ ਕੈਨੇਡਾ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਤੇ ਮੈਂ ਕੈਨੇਡਾ ਨੂੰ ਵੀ ਕਰਦਾ, ਪਰ ਸਾਡੇ ਬਿਨਾਂ ਉਹ ਬਚ ਨਹੀਂ ਸਕਦੇ। ਇਹ ਜਨਾਬ ਅੰਨਦਾਤਾ ਬਣ ਕੇ ਬੈਠੇ ਨੇ ਜੀ 40 ਮਿਲੀਅਨ ਲੋਕਾਂ ਦੇ, ਤੇ ਇੰਨਾ ਵਿਸ਼ਾਲ ਇੰਨਾ ਵੱਡਾ ਮੁਲਕ ਜਿਹਦੇ ਕੋਲ ਮਣਾ ਮੀ ਰਿਸੋਰਸ ਨੇ, ਦੁਨੀਆਂ ਦੇ ਸਭ ਤੋਂ ਵੱਧ ਰਿਸੋਰਸ ਵਾਲੇ ਮੁਲਕਾਂ ਦੇ ਵਿੱਚੋਂ ਇੱਕ ਆ, ਜਿਹਦੇ ਕੋਲ ਹੋਰ ਤਾਂ ਛੱਡੋ ਪੀਣ ਵਾਲਾ ਪਾਣੀ ਇੰਨਾ ਜ਼ਿਆਦਾ ਜਿਹੜਾ ਫਰੈਸ਼ ਵਾਟਰ ਹੈ ਵੀ ਉਹ ਹੋਰ ਕਿਸੇ ਮੁਲਕ ਕੋਲ ਇੰਨਾ ਘੱਟ ਹੈ, ਤੇਲ ਹੈ, ਗੈਸ ਹੈ, ਪੋਟਾਸ਼ ਹੈ, ਤੇ ਯੂ ਨੇਮ ਐਨੀਥਿੰਗ ਸਭ ਕੁਛ ਹੈ ਜੀ। ਪਰ ਕੈਨੇਡਾ ਦੀਆਂ ਆਪਣੀਆਂ ਸਮੱਸਿਆਵਾਂ ਰਹੀਆਂ ਨੇ ਜਿਹਦੇ ਕਰਕੇ ਕੈਨੇਡਾ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਹਾ ਲੈਣ ਦੇ ਵਿੱਚ ਉਨਾ ਸਫਲ ਨਹੀਂ ਹੋ ਸਕਿਆ ਜਿੰਨਾ ਕਿ ਹੋ ਸਕਦਾ ਸੀ। ਹੁਣ ਇਹ ਜਿਹੜੇ ਟਰੰਪ ਸਾਹਿਬ ਨੇ ਤਾਜ਼ਾ ਜਿਹੜੀਆਂ ਗੱਲਾਂ ਕੀਤੀਆਂ ਨੇ, ਇਹਨਾਂ ਨੇ ਕੈਨੇਡੀਅਨਾਂ ਨੂੰ ਵੱਡਾ ਝਟਕਾ ਦਿੱਤਾ। 50% ਜਿਹੜਾ ਉਹਨਾਂ ਨੇ ਲਾਇਆ ਨਾ ਜੀ ਤਾਜ਼ਾ, ਇਹ ਉਹਨਾਂ ਨੇ ਕਈ ਅਜਿਹੀਆਂ ਚੀਜ਼ਾਂ ਤੇ ਲਾ ਦਿੱਤਾ ਜਿਹੜੀਆਂ ਕਿ ਟ੍ਰੇਡ ਐਗਰੀਮੈਂਟ ਦੇ ਵਿੱਚ, ਜਿਹਦੇ ਵਿੱਚ ਕੈਨੇਡਾ USA ਤੇ ਮੈਕਸੀਕੋ ਟ੍ਰੇਡ ਐਗਰੀਮੈਂਟ, ਜਿਹਨੂੰ ਪਹਿਲਾਂ ਨਾਫਟਾ ਕਿਹਾ ਜਾਂਦਾ ਸੀ, ਨੌਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ, ਫਿਰ ਉਸਨੂੰ ਕੈਨੇਡਾ ਵਾਲੇ ਕਸਮਾ ਕਹਿਣ ਲੱਗ ਪਏ, CUSMA, ਤੇ USA ਵਾਲੇ USMCA ਕਹਿਣ ਲੱਗ ਪਏ, ਉਹਨਾਂ ਨੇ ਆਪਣਾ US ਮੋਹਰੇ ਲਾ ਲਿਆ। ਹੁਣ ਉਹਦੇ ਵਿੱਚ ਜਿਹੜੇ ਸਮਝੌਤੇ ਹੋਏ ਨੇ, ਭਾਵੇਂ ਕਿ ਰੀਨਿਊ ਹੋਣ ਵਾਲਾ, ਉਹਨੂੰ ਗਾਂ ਉਹਦੀ ਮਿਆਦ ਵਧਾਉਣ ਲਈ ਕਹਿ ਰਹੇ ਸੀ, ਅਜੇ ਉਹ ਲਾਗੂ ਹੈ ਸਮਝੌਤਾ, ਉਸ ਸਮਝੌਤੇ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਸਟਡ ਨੇ ਉਹਨਾਂ ਤੇ ਕਈਆਂ ਤੇ ਡਿਊਟੀ ਲਾ ਦਿੱਤੀ ਹੈ ਪ੍ਰੈਜੀਡੈਂਟ ਟਰੰਪ ਨੇ। ਤੇ ਇੱਧਰ ਕੈਨੇਡਾ ਵਾਲੇ ਮਾਰਕਕਾਰਨੀ ਜਿਹੜੇ ਨੇ ਜੀ, ਉਹ ਥੋੜਾ ਜਿਹਾ ਆਪਣੇ ਪੜ੍ਹੇ ਲਿਖਿਆਂ ਵਾਲੇ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਕਿ ਵਰਕ ਨਹੀਂ ਬਹੁਤਾ ਕਰ ਰਿਹਾ ਡੋਨਲਡ ਟਰੰਪ ਤੇ। ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਵੱਖਰਾ ਤਰੀਕਾ ਅਪਣਾਇਆ ਸੀ ਤੇ ਕੰਮ ਉਹ ਵੀ ਨਹੀਂ ਅਨਫੋਰਚੁਨੇਟਲੀ ਕਰ ਰਿਹਾ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੀ ਜਾ ਕੇ ਮਿਲੇ ਸੀ ਤੇ ਦੁਬਾਰਾ ਹੀ ਹੈ ਨਹੀਂ ਪਿਆ ਉਧਰ ਨੂੰ ਜਾਣਦਾ ਕਿ ਜਾ ਕੇ ਉਹਨਾਂ ਨਾਲ ਗੱਲ ਕੀਤੀ ਜਾਵੇ, ਕਿਉਂਕਿ ਸੁਣਦੇ ਨਹੀਂ। ਜੇ ਤੁਸੀਂ ਮਿਲ ਕੇ ਹੱਥ ਮਿਲਾ ਕੇ ਹੀ ਆ ਜਾਣਾ, ਜਿਵੇਂ ਕਿਸੇ ਸੈਲੀਬ੍ਰਿਟੀ ਨੂੰ ਤੁਸੀਂ ਮਿਲਣ ਜਾਂਦੇ ਹੋ ਤੇ ਤੁਸੀਂ ਹੱਥ ਮਿਲਾ ਕੇ ਖੁਸ਼ੀ ਮਹਿਸੂਸ ਕਰਦੇ ਹੋ ਤੇ ਦੈਟਸ ਇਟ, ਉਸ ਤੋਂ ਬਾਅਦ ਕੁਛ ਨਹੀਂ ਹੈ ਤੁਹਾਡੇ ਕੋਲ, ਬੜੀਆ ਤੇ ਤੁਸੀਂ ਆਟੋਗ੍ਰਾਫ ਤੇ ਸਿਗਨੇਚਰ ਲੈ ਲਏ ਹੋਣਗੇ। ਸੋ ਇਹ ਕੰਮ ਹੋ ਰਿਹਾ ਕੈਨੇਡਾ ਦੇ ਨਾਲ, ਪਰ ਡਗ ਫੋਰਡ ਕਹਿੰਦੇ ਨੇ ਕਿ ਮੈਂ ਜਿਹੜੀਆਂ ਗੱਲਾਂ ਡੋਨਲਡ ਟਰੰਪ ਕਰ ਰਹੇ ਨੇ ਕਿ ਅਸੀਂ ਕੈਨੇਡੀ ਅਮਰੀਕਨ ਸ਼ਰਾਬ ਜਿਹੜੀ ਹੈ ਆਪਣੀਆਂ ਸ਼ੈਲਫਾਂ ਤੋਂ ਚੁਕਾ ਦਿੱਤੀ ਹੈ, ਇਸ ਗੱਲ ਦੀ ਨਾਰਾਜ਼ਗੀ ਹੈ, ਹੋਰ ਚੀਜ਼ਾਂ ਤੇ ਉਹਨਾਂ ਦੀ ਨਾਰਾਜ਼ਗੀ ਹੈ, ਕਹਿੰਦੇ ਉਹ ਗੱਲਾਂ ਹੈਗੀਆਂ ਨੇ ਪਰ ਸ਼ਰਾਬ ਅਸੀਂ ਰੱਖਣੀ ਨਹੀਂ ਵਾਪਸ। ਮਾਰਕ ਕਾਰਨੀ ਕਹਿੰਦੇ ਨੇ ਕਿ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਦੀ ਮਰਜ਼ੀ ਹੈ ਉਹ ਰੱਖਣ ਨਾ ਰੱਖਣ, ਪਰ ਇਹ ਇਸ ਵੇਲੇ ਫਸਿਆ ਹੋਇਆ ਕੈਨੇਡਾ। ਜੇ ਅਸੀਂ ਗੱਲ ਕਰੀਏ ਤੇ ਜੇਮਿਸਨ ਗਰੀਅਰ ਜਿਹੜੇ ਟ੍ਰੇਡ ਰਿਪ੍ਰੈਜੈਂਟੇਟਿਵ ਨੇ, ਉਹ ਕੋਈ ਕ੍ਰੈਡਿਟ ਨਹੀਂ ਦਿੰਦੇ ਕਿ ਹਾਂ ਕੈਨੇਡੀਅਨਾਂ ਨੇ ਕਈ ਚੰਗੇ ਕੰਮ ਕੀਤੇ ਨੇ USA ਨੂੰ ਖੁਸ਼ ਕਰਨ ਲਈ, ਭਾਵੇਂ ਕਿ ਬਾਰਡਰ ਤੇ ਪੈਟਰੋਲ ਵਧਾਇਆ ਹੋਵੇ ਜਾਂ ਉਹਨਾਂ ਨੇ ਕੋਈ ਟ੍ਰੇਡ ਇਰੀਟੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਰਿਮੂਵ ਕੀਤਾ ਹੋਵੇ। ਮੈਨੂੰ ਲੱਗਦਾ ਕਿ USA ਵਾਲੇ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਨੂੰ ਘੇਰਨ ਦੇ ਵਿੱਚ ਹਮੇਸ਼ਾ ਤਿਆਰ ਨੇ ਇਸ ਵੇਲੇ, ਤੇ ਇਕੱਲੇ ਡੋਨਲਡ ਟਰੰਪ ਨਹੀਂ ਹੈਗੇ ਇਸ ਵਿੱਚ, ਉਹਨਾਂ ਦੇ ਵਾਈਸ ਪ੍ਰੈਜੀਡੈਂਟ ਵੀ ਨੇ, ਟ੍ਰੇਡ ਰਿਪ੍ਰੈਜੈਂਟੇਟਿਵ ਜੇਮਿਸਨ ਗਰੀਅਰ ਨੇ, ਕੈਨੇਡਾ ਵਿੱਚ USA ਦੇ ਜਿਹੜੇ ਡਿਪਲੋਮੈਟ ਨੇ, ਅੰਬੈਸਡਰ ਨੇ, ਉਹ ਵੀ ਨੇ, ਉਹ ਵੀ ਘੱਟ ਨਹੀਂ ਕਰਦੇ ਜਿੱਥੇ ਖੜੇ ਹੁੰਦੇ ਨੇ। ਉਹ ਕੈਨੇਡੀਅਨਾਂ ਨੂੰ ਅਕਲ ਦਿੰਦੇ ਨੇ ਕਿ ਤੁਸੀਂ ਨਾਰਾਜ਼ ਨਾ ਕਰੋ ਡੋਨਲਡ ਟਰੰਪ ਨੂੰ। ਤੇ ਹੁਣ ਜੇਮਿਸਨ ਗਰੀਅਰ ਇਹ ਕਹਿੰਦੇ ਨੇ ਕਿ ਜਦੋਂ ਗੱਲਬਾਤ ਕਰਨ ਲਈ ਤਾਂ ਕੈਨੇਡਾ ਵਾਲੇ ਤਿਆਰ ਰਹਿੰਦੇ ਨੇ, ਪਰ ਗੱਲਬਾਤ ਦੇ ਵਿੱਚ ਕੁਛ ਲੱਭਦਾ ਨਹੀਂ ਹੈ, ਗੱਲਬਾਤ ਦੇ ਵਿੱਚ ਉਹ ਕੁਛ ਚੀਜ਼ਾਂ ਇਹੋ ਜਿਹੀ ਕਰਦੇ ਨਹੀਂ ਜਿਹਨਾਂ ਨਾਲ ਅਮਰੀਕਾ ਖੁਸ਼ ਹੋ ਸਕੇ। ਜਦਕਿ ਕੈਨੇਡਾ ਵਾਲਿਆਂ ਨੇ ਕਈ ਚੀਜ਼ਾਂ ਤੇ ਸੌਫਟ ਜਿਹੜਾ ਸਟੈਂਡ ਹੈ ਅਪਣਾਇਆ ਤੇ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਰਨ ਦੀ ਬਜਾਏ ਜਾਂ ਉਹਨਾਂ ਨੂੰ ਲਗਾਤਾਰ ਬਲਕਿ ਇਗਨੋਰ ਹੀ ਕੀਤਾ ਜਾ ਰਿਹਾ। ਸੋ ਕੈਨੇਡੀਅਨ ਐਕਸਪੋਰਟਸ ਜਿਹੜੇ ਨੇ USA ਨੂੰ ਜਾ ਰਹੇ ਨੇ, ਉਹਨਾਂ ਤੇ ਮੈਜਰਡ ਅਪਰੋਚ ਰੱਖਣ ਲਈ ਇਹ ਮਾਹਿਰ ਕੈਨੇਡਾ ਦੀ ਸਰਕਾਰ ਨੂੰ ਸਲਾਹ ਦੇ ਰਹੇ ਨੇ ਕਿ ਗਿਣਤੀ ਮਿਣਤੀ ਵਾਲਾ ਹਿਸਾਬ ਰੱਖੋ, ਨਾ ਬਹੁਤਾ ਸਖ਼ਤ ਰਵੱਈਆ ਤੇ ਨਾ ਬਹੁਤਾ ਸੌਫਟ ਰਵੱਈਆ, ਇਸੇ ਤਰੀਕੇ ਤੁਹਾਨੂੰ ਚੱਲਣਾ ਪਵੇਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ USA ਵਾਲੇ ਕੋਈ ਕਮੀ ਨਹੀਂ ਛੱਡ ਰਹੇ ਕੈਨੇਡਾ ਦੀ ਬਾਂਹ ਮਰੋੜਨ ਦੇ ਵਿੱਚ, ਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਪੂਰੀ ਤਰ੍ਹਾਂ ਕੈਨੇਡਾ ਦੁਆਲੇ ਹੋਈ ਹੋਈ ਹੈ ਜੀ।
1: ਜੀ, ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੀਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜਾਣਕਾਰੀ ਸਾਂਝੀ।
2: ਇਸ ਪ੍ਰੋਗਰਾਮ ਦੇ ਸਪੌਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬਿਹਤਰੀਨ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 ਤੇ ਮਾਨਸ ਪਹੁਜਾ ਹੋਰ

0: ਨਾਲ ਸੰਪਰਕ ਬਣਾ ਲਓ 5878321208 ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲਈ ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਤੋਂ ਵੀਰਪਾਲ ਕੌਰ ਰਾਠੌਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ ਫੋਨ ਨੰਬਰ 825-760-9083 8257600983 ਓਐਸਐਸ ਸਮਾਇਲ ਮੈਡੀਕਲ ਕਲੀਨਿਕ 587-617-4496 ਫੋਨ ਨੰਬਰ ਹੈ ਜੀ ਓਐਸਐਸ ਸਮਾਇਲ ਮੈਡੀਕਲ ਜਿੱਥੇ ਇੱਕ ਐਕਸਪਰਟ ਡਾਕਟਰ ਨੇ ਸਨਰਿਜ ਦੇ ਵਿੱਚ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਕੋਈ ਅਪੁਆਇੰਟਮੈਂਟ ਦੀ ਬਣਾਉਣ ਦੀ ਲੋੜ ਨਹੀਂ ਹੈ ਬਸ ਪਹੁੰਚ ਜਾਓ ਓਐਸਐਸ ਸਮਾਇਲ ਮੈਡੀਕਲ ਹਫ਼ਤੇ ਦੇ 6 ਦਿਨ ਆਫਰਸ ਦਾ ਤੁਸੀਂ ਅਗਰ ਪੱਕਾ ਪਤਾ ਕਰਨਾ ਹੈ ਤਾਂ 587-617-4496 'ਤੇ ਕਾਲ ਕਰ ਲਓ 5876174696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਗੌਰਵ ਸ਼ਰਮਾ ਹੁਣੇ ਆਪ ਜੀ ਨੂੰ ਮਰਸੀਡੀਜ਼ ਦੀਆਂ ਗੱਡੀਆਂ 'ਤੇ ਬਹੁਤ ਵਧੀਆ ਡੀਲ ਲੈ ਕੇ ਦੇ ਸਕਦੇ ਨੇ ਫੋਨ ਹੈ 403-903-6757 ਕੰਟਰੀ ਹਿਲਸ ਦੇ ਉੱਪਰ ਇਹ ਡੀਲਰਸ਼ਿਪ ਹੈ ਜੋ ਕਿ ਬਹੁਤ ਵੱਡੀ ਡੀਲਰਸ਼ਿਪ ਹੈ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ ਫੋਨ ਨੰਬਰ ਹੈ ਜੀ 403-404-3500 ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਨੇ 24 ਘੰਟੇ 7 ਦਿਨ ਖੁੱਲ੍ਹਦਾ ਹੈ ਜੀ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ ਸਵੇਰ ਦੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਬਹੁਤ ਸਾਰੇ ਮਹਿਮਾਨਾਂ ਦੇ ਬੈਠ ਕੇ ਖਾਣਾ ਖਾਣ ਦਾ ਪ੍ਰਬੰਧ ਵੀ ਹੈ ਜੀ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਕਿ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਪੋਰਟਰੇਟਸ ਵੀ ਕੀਤੀਆਂ ਜਾਂਦੀਆਂ ਨੇ ਫੋਟੋ ਪ੍ਰਿੰਟ ਵੀ ਕੀਤੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੀ ਆਈ ਡੀ ਲਈ ਪਾਸਪੋਰਟ ਕਿਸੇ ਮੁਲਕ ਦਾ ਹੋਵੇ OCI ਵੀਜ਼ਾ PR ਪੁਲਿਸ ਕਲੀਅਰੈਂਸ ਸਰਟੀਫਿਕੇਟ ਸਕਿਉਰਿਟੀ ਸਰਟੀਫਿਕੇਟ ਹਰ ਤਰ੍ਹਾਂ ਦੀ ਫੋਟੋ ਜਿਹੜੀ ਹੈ ਜੀ ਇੱਥੇ ਖਿੱਚੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪੁਆਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
4: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
5: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼

0: ਚੱਲਦਾ।
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ,
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫ਼ਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫ੍ਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
3: ਵਿਜ਼ਿਟ sabrang.ca।
5: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ

0: ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ

0: ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 500

0: 8321208 ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੂਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨੀ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੂਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
4: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ ਤਿੰਨ ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸ

ਇਨਵੈਸਟਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।